ਜਿਸ ਤੂੰ ਦੇ ਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਰਨ ਹਾਰਾ।

ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ।

ਜੇਵੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਬਿਸਾਰ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸੁਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ,

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗ।

ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਵਗਮਾ ਵਗਮ ਅਪਾਰਾ ਸਭ ਤਿਹਾਵੈ ਸਭ ਤਿਹਾਵੈ ਤੁਧ ਜੀ ਹਾਰੋ ਸੱਚੇ ਸਿਰਜਣਹਾਰਾ।

ਜੋ ਸੇਵਹਿ ਤੁਧਨੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਤੁਧਨੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ

ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ

ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਓ ਸਭ ਤੁਝ ਹੀ ਮਾਹੇ,

ਪਤਾ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਓ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਇਦ ਤਾ ਕਉ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੁਪਾਵੇ ਸਦਾ।

ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੁ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ।

ਅਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਤਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ

तरस पया मेहरामत हुई, सतगुर सज्जन मिलया

ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾ ਭਉ ਜਲ ਬਿਖਮ ਅਸਗਾ ਗੁਰ ਸਬਦੀ ਪਾਰ ਪਾਏ।

कलमहे हो पुन गुण गोविंद गाहि सबसे नो कृपाल संभाले साहे साहे।

ਸ਼ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆ

ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਆਂ ਗੁਰ ਕੀ ਪੈਰੀ।

अगणत गुण ठाकुर प्रभ तेरे, मोहे अनाथ तुमरी शरणाई, कर कृपा

Vaheguru.

ਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰੇਕ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੁਪ੍ਰਸੰਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰ ਨ ਸਕੋ ਮਹਿਮਾ ਜੋ ਤੁਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਤੂੰ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਕਵਣ ਬਡਾਈ ਜੋ ਤੂੰ ਦੇ ਸੁ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗੁਰਵਾਸਨ ਪਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸਨ ਪਰਿਆਰੇ ਵਾਹਿਗੁਰੂ ਸਾਹਿਬ ਜੀ ਲਸਕਰ ਭਾਈ

ਸਾਧ ਸੰਗਤ ਗੁਰ ਸ਼ਬਦ ਨਿਵਾਸ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਹ ਸਿੱਖ ਸਹਿਜ ਪ੍ਰਗਾਸ ਭਗਤਾ ਭਈਆ ਭਗਵਾਨ ਦਾਸ ਨਾਲ ਬੋਦਲਾ ਕਰੇ ਘਰੇ ਉਦਾਸ ਮਲਕ ਕਟਾਰੂ ਜਾਣੀਐ ਪਿਰਥੀ ਮਲ ਜਰਾਹੀ ਖਾਸ ਭਗਤੂ ਸ਼ਰਾਬ ਖਾਣੀਐ ਡੱਲੂ ਰਿਹਾਣੇ ਸਵਾਸ ਸੁੰਦਰ ਸੁਆਮੀ ਦਾਸ ਦੋਏ ਵੰਸ ਵਧਾਵਣ ਕਵਲ ਵਿਗਾਸ ਗੁਜਰਾਤੇ ਵਿੱਚ ਜਾਣੀਏ ਭੇਖਾਰੀ ਭਾਵੜਾ ਸੁਲਾਸ ਗੁਰਮੁਖ ਭਾਉ ਭਗਤ ਰਹਿਰਾਸ ਗੁਜਰਾਤੇ ਵਿੱਚ ਜਾਣੀਏ ਭੇਖਾਰੀ ਭਾਵੜਾ ਸੁਲਾਸ ਗੁਰਮੁਖ ਭਾਉ ਭਗਤ ਰਹਿਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ। ਜਦੋਂ ਸਾਡਾ ਮਾਲਕ ਨਿਰੰਕਾਰ ਵਾਹਿਗੁਰੂ ਖੁਸ਼ ਹੁੰਦਾ ਹੈ ਉਦੋਂ ਸਾਨੂੰ ਆਪ ਹੀ ਸਤ ਸੰਗਤ ਸੱਦ ਕੇ ਸੋਝੀ ਬਖਸ਼ਿਸ਼ ਕਰਦਾ ਹੈ। ਆਪੇ ਸੰਗਤ ਸੱਦ ਬਹਾਲੇ ਆਪੇ ਵਿਦਾ ਕਰਾਵੇ। ਸਤ ਸੰਗਤ 'ਚ ਆ ਕੇ ਹੀ ਸਾਡਾ ਜਿਹੜਾ ਮਨ ਹੈ ਜਿਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਆ ਉਹ ਨਿਰਮਲ ਹੁੰਦਾ ਹੈ। ਦੁਨੀਆਂ ਦੇ ਵਿੱਚ ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਇਸ ਮਨ ਨੂੰ ਨਿਰਮਲ ਕੀਤਾ ਜਾਵੇ। ਬਾਕੀ ਜੋ ਵੀ ਹੈ ਸੰਸਾਰ ਦੇ ਵਿੱਚ ਉੱਥੇ ਸਾਰੇ ਮਨ ਨੂੰ ਮੈਲ ਹੀ ਲੱਗਦੀ ਹੈ। ਇਸ ਕਰਕੇ ਮਨ ਮੈਲਾ ਹੀ ਰਹਿ ਜਾਂਦਾ ਜਿਹੜਾ ਜੀਵ ਸੱਤ ਸੰਗਤ 'ਚ ਨਹੀਂ ਆਉਂਦਾ। ਬਿਨ ਭਾਗਾਂ ਸੱਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਉ। ਬਿਨਾਂ ਸੰਗਤ ਤੋਂ ਸੰਸਾਰ ਦੇ ਵਿੱਚ ਜੋ ਸਭ ਕੁਛ ਹੈ ਉਹਨੂੰ ਸਾਰੇ ਕਾਸੇ ਨੂੰ ਮੈਲਾ ਕਹਿ ਦਿੱਤਾ ਗੁਰਬਾਣੀ 'ਚ, ਜਿਹਨੂੰ ਮਹਾਰਾਜ ਕਹਿੰਦੇ ਹਰ ਬਿਨ ਸਭ ਕੁਛ ਮੈਲਾ ਸੰਤੋ ਕਿਆ ਹਾਂ ਪੂਜ ਚੜ੍ਹਾਂ। ਉਸ ਹਰੀ ਜੋ ਨਿਰਮਲ ਹੈ ਵਾਹਿਗੁਰੂ ਪਰਮੇਸ਼ਰ, ਉਸ ਦੀ ਸੰਗਤ ਵੀ ਨਿਰਮਲ ਹੋ ਜਾਂਦਾ ਹੈ। ਜਿਹੜਾ ਉਹਦਾ ਸੰਗ ਕਰਦਾ ਸੰਗਤ 'ਚ ਆ ਕੇ ਗੁਰੂ ਦਾ ਹਰੀ ਦਾ, ਉਹ ਨਿਰਮਲ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸਾਧ ਸੰਗਤ 'ਚ ਆ ਕੇ ਹਰੀ ਦੇ ਜਸ ਗੁਣ ਗਾਉਂਦੇ ਨੇ ਸੁਣਦੇ ਨੇ ਉਹ ਨਿਰਮਲ ਹੋ ਜਾਂਦੇ ਨੇ ਮਨ। ਹੁਣ ਮੈਲਾ ਮਨ ਉਸ ਘਰ ਦੇ ਵਿੱਚ ਪ੍ਰਵਾਨ ਨਹੀਂ, ਇਸ ਕਰਕੇ ਇਸ ਮਨ ਨੂੰ ਨਿਰਮਲ ਕਰਨਾ ਪੈਂਦਾ ਕਿ ਆਪਣੇ ਘਰ ਦੇ ਵਿੱਚ ਮਾਲਕ ਦੇ ਘਰ 'ਚ ਅਸੀਂ ਪ੍ਰਵਾਨ ਹੋ ਜਾਈਏ। ਇਸ ਕਰਕੇ ਮਹਾਰਾਜ ਸਮਝਾ ਰਹੇ ਨੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੇ ਕੋਏ। ਮਹਾਰਾਜ ਕਹਿੰਦੇ ਕੋਈ ਬਿਰਲੇ ਜੀਵ ਆ ਜਿਹਨਾਂ ਨੂੰ ਸੋਝੀ ਆਉਂਦੀ ਆ, ਗਿਆਨ ਆਉਂਦਾ, ਫਿਰ ਸੰਗਤ ਕਰਦੇ ਨੇ ਗੁਰੂ ਦੀ ਕਿਰਪਾ ਨਾਲ ਉਹ ਮਨ ਨਿਰਮਲ ਹੋ ਜਾਂਦੇ ਨੇ। ਇਹ ਜੋ ਭਾਈ ਗੁਰਦਾਸ ਦੀਆਂ ਵਾਰਾਂ ਜਿਸ ਦੀ ਆਪਾਂ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ ਪਿਛਲੇ ਸਮੇਂ ਤੋਂ, ਇਹ ਜੋ 11ਵੀਂ ਵਾਰ ਦੀ 30ਵੀਂ ਪੌੜੀ ਆ, ਕੱਲ੍ਹ ਤੋਂ ਵਿਚਾਰ ਹੋ ਰਹੀ ਹੈ ਜੋ ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ, ਸਤ ਸੰਗਤ ਕੀਤੀ, ਜਿਨ੍ਹਾਂ ਗੁਰਸਿੱਖਾਂ ਨੇ ਉਹਨਾਂ ਦੀ ਵਡਿਆਈ ਕਰ ਰਹੇ ਨੇ ਭਾਈ ਗੁਰਦਾਸ ਜੀ, ਕਿਵੇਂ ਉਹਨਾਂ ਨੇ ਸੰਗਤ 'ਚ ਆ ਕੇ ਆਪਣੇ ਮਨਾਂ ਨੂੰ ਨਿਰਮਲ ਕਰਕੇ ਹਰੀ ਰੂਪ ਹੋ ਗਏ, ਕਿਵੇਂ ਆਪਣਾ ਜੀਵਨ ਸਫਲ ਕਰਕੇ। ਇਹ ਮਨੁੱਖਾ ਜਨਮ ਸਫਲ ਹੁੰਦਾ ਹੀ ਸਤਸੰਗਤ 'ਚ ਆ ਕੇ ਆ, ਗੁਰੂ ਨਾਲ ਮਿਲਾਪ ਕਰਕੇ। ਗੁਰ ਬਿਨ ਤਰਿਓ ਨਾ ਕੋਏ, ਗੁਰੂ ਤੋਂ ਬਿਨਾਂ ਤਰਦਾ ਕੋਈ ਨਹੀਂ। ਇਸ ਕਰਕੇ ਹਰ ਇੱਕ ਜੀਵ ਨੂੰ ਗੁਰੂ ਧਾਰਨ ਕਰਨਾ ਪੈਂਦਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ।
ਗੁਰੂ ਨਿਸਤਾਰੇ। ਜਿਹੜੇ ਗੁਰੂ ਦੀ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਦੇ ਨੇ ਮਹਾਰਾਜ ਕਹਿੰਦੇ, ਉਹ ਜੀਵ ਪ੍ਰਤੱਖ ਰੂਪ 'ਚ ਤਰ ਜਾਂਦੇ ਨੇ, ਜਿਉਂਦੇ ਜੀਅ ਤਰ ਜਾਂਦੇ ਨੇ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ। ਜਿਹੜਾ ਜੀਵ ਸੱਤ ਸੰਗਤ 'ਚ ਆਉਂਦਾ, ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਮੰਨਦਾ ਹੈ, ਮਹਾਰਾਜ ਕਹਿੰਦੇ ਉਹ ਸੱਤ ਸੰਗਤ 'ਚ ਆ ਕੇ ਤਰ ਜਾਂਦਾ। ਕਿਵੇਂ ਤਰਦਾ? ਕਹਿੰਦੇ ਗੁਰੂ ਦੀ ਨਜ਼ਰ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਹੜਾ ਮਨ ਹੈ ਇਹ ਹਰੀ ਤੋਂ ਬਿਨਾਂ, ਹਰੀ ਹਰਿਆਂ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲਾ ਹਰੀ ਨਿਰੰਕਾਰ ਵਾਹਿਗੁਰੂ, ਉਹਦੇ ਨਾਲੋਂ ਸਾਡਾ ਮੂਲ ਹੈ। ਮੂਲ ਨਾਲੋਂ ਜਦੋਂ ਕੋਈ ਵੀ ਜੀਵ ਟੁੱਟ ਜਾਂਦਾ, ਉਹ ਸੁੱਕ ਜਾਂਦਾ। ਜਿਵੇਂ ਦਰਖਤ ਹੈ, ਇਹਦਾ ਮੂਲ ਧਰਤੀ ਆ। ਜਦੋਂ ਦਰਖਤ ਆਪਣੇ ਮੂਲ ਨਾਲੋਂ ਟੁੱਟ ਜਾਂਦਾ, ਉਹ ਦਰਖਤ ਸੁੱਕ ਜਾਂਦਾ। ਐਵੇਂ ਸਾਡੇ ਸਰੀਰ ਨੂੰ ਵੀ ਦਰਖਤ ਕਿਹਾ ਗਿਆ। ਇਹਦਾ ਮੂਲ ਹੈ ਬ੍ਰਹਮ, ਸੱਚ, ਨਿਰੰਕਾਰ, ਹਰੀ। ਜਦੋਂ ਅਸੀਂ ਆਪਣੇ ਗੁਰੂ ਦੇ ਰਾਹੀਂ ਹਰੀ ਨਾਲ ਜੁੜ ਜਾਂਦੇ ਹਾਂ, ਗੁਰੂ ਨਾਲ ਜੁੜ ਜਾਂਦੇ ਹਾਂ, ਤਾਂ ਮਨ ਹਰਿਆ ਹੋ ਜਾਂਦਾ, ਤਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ, ਸੁੱਕਿਆ ਹੋਇਆ ਹਰਾ ਇੱਕ ਖਿੰਨ ਪਲ 'ਚ ਗੁਰੂ ਕਰ ਦਿੰਦਾ। ਸੁੱਕੇ ਹਰੇ ਕੀ ਇਹ ਖਿੰਨ ਮਾਹੀ। ਪਰ ਸ਼ਰਤ ਰੱਖ ਦਿੱਤੀ ਕਿ ਮਨ ਨੂੰ ਗੁਰੂ 'ਤੇ ਪ੍ਰਤੀਤ ਹੋਵੇ, ਜੋ ਗੁਰੂ ਦੇ ਬਚਨ ਉਹਨਾਂ ਨੂੰ ਸੱਤ ਕਰਕੇ ਮੰਨੇ। ਇਸ ਲਈ ਸੱਤ ਸੰਗਤ 'ਚ ਆ ਕੇ ਅਸੀਂ ਗੁਰੂ ਦੀ ਮਹਿਮਾ, ਉਹਨਾਂ ਗੁਰਸਿੱਖਾਂ ਦੀ ਜਿਹੜੇ ਤਰ ਗਏ ਨੇ, ਉਹਨਾਂ ਦੀ ਮਹਿਮਾ ਹੋ ਰਹੀ ਆ ਭਾਈ ਗੁਰਦਾਸ ਦੀਆਂ ਬਾਰਾਂ ਦੇ ਵਿੱਚ। ਇਹ 40 ਸਿੱਖ ਸੀ ਜਿਹੜੇ, ਜਿਨ੍ਹਾਂ ਦਾ ਜ਼ਿਕਰ ਆਇਆ ਭਾਈ ਗੁਰਦਾਸ ਜੀ ਨੇ ਕੀਤਾ। ਸਿੱਖ ਤਾਂ ਬਹੁਤ ਗਿਣਤੀ ਹੁੰਦੀ ਆ, ਪਰ ਫਿਰ ਵੀ ਉਹਨਾਂ ਨੇ ਉਹਨਾਂ 94 ਸਿੱਖਾਂ 'ਚ, ਜਿਨ੍ਹਾਂ ਦੀਆਂ ਬੜੀਆਂ ਵੱਡੀਆਂ ਸੇਵਾਵਾਂ ਹੁੰਦੀਆਂ ਗੁਰੂ ਘਰ ਦੇ ਵਿੱਚ, ਉਹਨਾਂ ਦਾ ਜ਼ਿਕਰ ਕੀਤਾ। ਇਸ ਲਈ ਭਾਈ ਗੁਰਦਾਸ ਜੀ ਦੱਸਦੇ ਨੇ ਅੱਜ ਦਾ ਜੋ ਸ਼ਬਦ ਹੈ, ਕਿਹੜੇ ਕਿਹੜੇ ਗੁਰਸਿੱਖਾਂ ਦਾ ਨਾਮ ਲੈ ਕੇ ਕਿਵੇਂ ਕਿਵੇਂ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ। ਆਓ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ, ਵਿਚਾਰ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ।

ਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ। ਕਹਿੰਦੇ ਲਸ਼ਕਰ ਦੇ ਵਿੱਚ ਭਾਈ ਤੀਰਥਾ ਜੀ, ਜਿਹੜਾ ਭਾਈ ਤੀਰਥਾ ਜੀ ਸੀ, ਇਹਨੇ ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ। ਇਹ ਗਵਾਲੀਅਰ ਲਸ਼ਕਰ ਦੇ ਰਹਿਣ ਵਾਲਾ ਸੀਗਾ। ਦੂਜਾ ਗੁਰਸਿੱਖ ਜੀ ਦਾ ਜ਼ਿਕਰ ਆਇਆ ਹੈ ਗਵਾਲੀਅਰ ਦੇ ਵਿੱਚ, ਉਹ ਭਾਈ ਹਰਦਾਸ ਜੀ। ਕਹਿੰਦੇ ਇਹ ਲਸ਼ਕਰ ਅਤੇ ਗਵਾਲੀਅਰ ਦੇ ਸੋਇਨੀ ਹਰਦਾਸ, ਜਿਹੜਾ ਕਿ ਸੋਇਨੇ ਦਾ ਕੰਮ ਕਰਦਾ ਸੀ, ਇਹ ਕਹਿੰਦੇ ਛੇਵੇਂ ਪਾਤਸ਼ਾਹ ਦੀ ਸੰਗਤ 'ਚ ਆਏ। ਹੋਰ ਕਿਹੜੇ ਕਿਹੜੇ ਨਾਲ ਸੀ?

ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਗੁਰਮੁਖ ਸੀ ਚਾਰੇ ਇਹ ਸਾਧ ਸੰਗਤ ਚ ਆਏ। ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਗੁਰ ਸ਼ਬਦ ਨਿਵਾਸ, ਕਹਿੰਦੇ ਇਹਨਾਂ ਦਾ ਮਨ ਦਾ ਵਾਸਾ ਕਿੱਥੇ ਹੋ ਗਿਆ? ਗੁਰੂ ਦੇ ਸ਼ਬਦ ਦੇ ਵਿੱਚ, ਸ਼ਬਦ ਇਹਨਾਂ ਦੇ ਮਨ ਚ ਵਸ ਗਿਆ, ਮਨ ਸ਼ਬਦ ਚ ਵਸ ਗਿਆ। ਜਿਹਨੂੰ ਮਹਾਰਾਜ ਕਹਿੰਦੇ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਹਿੰਦੇ ਕਹਿੰਦੇ ਤਾਂ ਬਹੁਤ ਆ, ਕਥਨ ਤਾਂ ਬਹੁਤ ਕਰਦੇ ਆ, ਪਰ ਸ਼ਬਦ ਨੂੰ ਕੋਈ ਵਿਰਲਾ ਹਿਰਦੇ 'ਚ ਵਸਾਉਂਦਾ, ਬੁੱਝ ਕੇ ਵਸਾਇਆ ਜਾਂਦਾ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ, ਮਹਾਰਾਜ ਕਹਿੰਦੇ ਇਹ ਗੁਰਸਿੱਖਾਂ ਨੇ ਗੁਰ ਸ਼ਬਦ ਨਿਵਾਸ, ਕਿਵੇਂ ਗੁਰੂ ਦੇ ਸ਼ਬਦ ਦਾ ਨਿਵਾਸ ਹੋਇਆ? ਸਾਧ ਸੰਗਤ। ਇਸ ਕਰਕੇ ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤ ਸੰਗਤ 'ਚ ਆਉਣਾ ਬੜਾ ਜ਼ਰੂਰੀ ਆ, ਪਰ ਸਮਾਂ ਜਿਹੜਾ ਚੱਲਦਾ ਬੜਾ ਰੁਝੇਵਿਆਂ ਵਾਲਾ, ਅੱਜ ਕੱਲ੍ਹ ਸਮਾਂ ਐਸਾ ਬਣ ਗਿਆ, ਕਲਾ ਦਾ ਯੁੱਗ ਕਹਿੰਦੇ ਨੇ ਇਹਨੂੰ, ਜਿਹੜਾ ਚੱਲ ਰਿਹਾ ਸਮਾਂ ਇਹਨੂੰ ਕਲਾ ਦਾ ਯੁੱਗ ਕਹਿੰਦੇ ਨੇ, ਆਪਾਂ ਕਲ ਯੁੱਗ ਕਹਿ ਦਿੰਦੇ ਹਾਂ। ਕਲਾ ਹੁੰਦੀ ਹੈ ਜਿੰਨੀ ਸਾਇੰਸ, ਜਿੰਨੀ ਰਫਤਾਰ ਨਾਲ ਦੁਨੀਆ ਤੇਜ਼ ਚੱਲੂਗੀ ਉਨੀ ਕਲਾ ਹੈ। ਇਹ ਕਲਾ ਦਾ ਯੁੱਗ ਜਿਹੜਾ ਹੈ, ਇੱਥੇ ਮਨ ਟਿਕਦਾ ਨਹੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜ ਭੱਜ ਬੰਦੇ ਦੀ ਲੱਗੀ ਹੋਈ ਹੈ, ਪਰ ਸਤ ਸੰਗਤ 'ਚ ਆਉਣ ਦਾ ਟਾਈਮ ਨਹੀਂ। ਪਰ ਮਹਾਰਾਜ ਕਹਿੰਦੇ ਜਿਹੜਾ ਇਸ ਸਮੇਂ ਦੇ ਵਿੱਚ ਜਿਹੜਾ ਸੰਗਤ 'ਚ ਆਜੂਗਾ ਨਾ, ਭਾਵੇਂ ਉਹ ਥੋੜ੍ਹਾ ਹੀ ਆਉਂਦਾ, ਜੇ ਕਿਤੇ ਉਹ ਰੋਜ਼ ਗੁਰੂ ਦੀ ਸੰਗਤ 'ਚ ਆਵੇ, ਗੁਰੂ ਦੇ ਬਚਨਾਂ ਨੂੰ ਸੁਣੇ। ਅਤੇ ਮਹਾਰਾਜ ਕਹਿੰਦੇ ਇਸ ਸਮੇਂ 'ਚ ਕਿਰਪਾ ਵੀ ਬੜੀ ਛੇਤੀ ਹੁੰਦੀ ਆ, ਇਹ ਗੁਰਬਾਣੀ 'ਚ ਜ਼ਿਕਰ ਆਇਆ ਬਹੁਤ। ਮਹਾਰਾਜ ਕਹਿੰਦੇ ਜਿਹੜੇ ਪਿਛਲੇ ਯੁੱਗਾਂ 'ਚ ਕਈ ਕਈ ਲੰਬੇ ਲੰਬੇ ਸਮੇਂ 'ਚ ਤਪ ਤਾਪਨ ਕਰਦੇ ਰਹੇ, ਇਹ ਸਤਿਗੁਰ ਦੀ ਮਹਿਮਾ ਐਸੀ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਂਦਾ, ਆਪਣਾ ਸਮਰਪਣ ਕਰ ਦਿੰਦਾ, ਉਹਦੇ ਅੰਦਰ ਇਹ ਗੁਰੂ ਦਾ ਸ਼ਬਦ ਦਾ ਨਿਵਾਸ ਹੋ ਜਾਂਦਾ। ਗੁਰਬਾਣੀ 'ਚ ਫਰਮਾਨ ਕਰਦੇ ਨੇ, ਇਸ ਸਮੇਂ ਦੀ ਗੱਲ ਕਰਦਿਆਂ ਹੋਏ ਗੁਰੂ ਨਾਨਕ ਦੇਵ ਜੀ ਇਸ ਸਮੇਂ ਦੇ ਸਤਿਗੁਰ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਤਿਗੁਰ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸ਼ਰਨ 'ਚ ਆ ਜਾਂਦਾ ਹੈ, ਮਹਾਰਾਜ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਨਿਵਾਸ। ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭੱਜ ਪਿਆ। ਜਿਹੜਾ ਇਸ ਸਮੇਂ ਦੇ ਵਿੱਚੋਂ ਕੱਢ ਕੇ ਸਮਾਂ ਗੁਰੂ ਦੀ ਸ਼ਰਨ 'ਚ ਆਜੂ, ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਇਹ ਗੁਰੂ ਦਾ ਸ਼ਬਦ ਦਾ ਪ੍ਰਗਾਸ਼ ਹੋ ਜੂਗਾ, ਥੋੜ੍ਹੇ ਸਮੇਂ 'ਚ ਬਹੁਤੀ ਕਿਰਪਾ ਹੋ ਜੂਗੀ। ਇਹ ਸਮਾਂ ਹੀ ਐਸਾ, ਕਿਉਂਕਿ ਸਾਰਾ ਕੁਛ ਮਹਾਰਾਜ ਦੀ ਨਦਰ ਬੜੀ ਵੱਡੀ ਹੈ, ਸਾਨੂੰ ਪਤਾ ਨਹੀਂ ਹੈ। ਅੱਗੇ ਤੱਕ ਇੱਥੇ ਸਤ ਸੰਗਤ ਪੁਰਾਣੇ ਸਮੇਂ ਦੇ ਵਿੱਚ ਕੋਈ ਵਿਰਲੇ ਵਿਰਲੇ ਜੀਵ ਨੂੰ ਮਿਲਦੀ ਸੀ, ਕੋਈ ਵਿਰਲਾ ਵਿਰਲਾ ਸਾਧੂ ਹੁੰਦਾ ਸੀ। ਆ 36 ਮਹਾਂਪੁਰਖ ਤੁਹਾਡੇ ਕੋਲ ਸਾਹਮਣੇ ਬੈਠੇ ਨੇ, ਇਹ 36 ਮਹਾਂਪੁਰਖਾਂ ਦੇ ਬਚਨ ਨੇ। ਇਹਦੇ ਵਿੱਚ ਸਤਿਗੁਰੂ ਵੀ ਬੈਠੇ ਨੇ, ਗੁਰੂ ਰੂਪ ਵੀ ਬੈਠੇ ਨੇ, ਉਹ ਸਾਧੂ ਵੀ ਬੈਠੇ ਨੇ, ਉਹ ਸੰਤ ਵੀ ਬੈਠੇ ਨੇ, ਭਗਤ ਵੀ ਬੈਠੇ ਨੇ, ਉਹ ਸਾਰੇ ਮਹਾਂਪੁਰਖਾਂ ਦੇ ਬਚਨ ਆ, ਉਹਨਾਂ ਦੀ ਜਿਹਨਾਂ ਨੇ ਸੰਗਤ ਕੀਤੀ, ਇਕੱਲਿਆਂ ਇਕੱਲਿਆਂ ਦੀ ਉਹ ਤਰ ਗਏ। ਇਹ ਸਾਰਿਆਂ ਦੀ ਸੰਗਤ ਸਾਨੂੰ ਮਿਲ ਰਹੀ ਹੈ, ਇਹ ਬੜੀ ਵੱਡੀ ਕਿਰਪਾ, ਅਸੀਂ ਬੁੱਝ ਨਹੀਂ ਰਹੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ 'ਚ ਆ ਕੇ ਇਹ ਜਾਣ ਲਿਆ, ਇਹ ਗੁਰਸਿੱਖ ਜਿਹੜੇ ਸੀਗੇ, ਭਾਈ ਤੀਰਥਾ ਜੀ, ਹਰਦਾਸ ਜੀ, ਭਾਵਾ ਜੀ, ਇਹਨਾਂ ਨੇ ਕਹਿੰਦੇ ਸਾਧ ਸੰਗਤ ਕੀਤੀ। ਕਿਹਦੀ? ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ, ਗੁਰ ਸ਼ਬਦ ਨਿਵਾਸ। ਕਹਿੰਦੇ ਇਹਨਾਂ ਦਾ ਗੁਰੂ ਦੇ ਸ਼ਬਦ 'ਚ ਨਿਵਾਸ ਹੋ ਗਿਆ। ਤੀਜੇ ਪਾਤਸ਼ਾਹ ਵੀ ਇਹ ਆਪਣਾ ਪ੍ਰੈਕਟੀਕਲ ਦੱਸਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਵੀ ਉਦੋਂ ਗੁਰੂ ਦੇ ਸ਼ਬਦ ਦਾ ਨਿਵਾਸ ਹੋਇਆ ਜਦੋਂ ਗੁਰੂ ਦੀ ਸ਼ਰਨ 'ਚ ਗਏ। ਭਾਵੇਂ ਉਹਨਾਂ ਦੀ ਉਮਰ ਬੜੀ ਵਡੇਰੀ ਸੀ, ਧਾਰਮਿਕ ਗ੍ਰੰਥਾਂ ਦਾ ਜਿੰਨਾ ਗੁਰੂ ਅਮਰਦਾਸ ਜੀ ਨੂੰ ਗਿਆਨ ਸੀ, ਇੰਨਾ ਆਮ ਜੀਵਨ ਨੂੰ ਨਹੀਂ ਸੀ। ਬਹੁਤ ਵੱਡਾ ਗਿਆਨ ਸੀ ਉਹਨਾਂ ਕੋਲ, ਪਰ ਆਪਣਾ ਗਿਆਨ ਕੰਮ ਨਹੀਂ ਆਉਂਦਾ ਜਿੰਨਾ ਚਿਰ ਪੂਰਾ ਗੁਰੂ ਨਹੀਂ ਭੇਟਦੇ, ਪੂਰੇ ਗੁਰ ਕਾ ਸੁਣ ਉਪਦੇਸ਼, ਇਹ ਉਪਦੇਸ਼ ਜਿੰਨਾ ਚਿਰ ਨਾ ਸੁਣਿਆ ਉਹਨਾਂ ਨੇ। ਜਦੋਂ ਤੀਜੇ ਪਾਤਸ਼ਾਹ ਦੀ ਸ਼ਰਨ 'ਚ ਗਏ, ਕਹਿੰਦੇ ਪਰ ਸ਼ਬਦ 'ਚ ਸਾਡਾ ਮਨ ਜਾ ਕੇ ਸਮਾ ਗਿਆ, ਅਭੇਦ ਹੋ ਗਏ ਅਸੀਂ। ਕਹਿ ਕਹਿ ਕਥਨ ਕਹਿ ਸਭ ਕੋਈ, ਕਹਿੰਦੇ ਕਥਨ ਤਾਂ ਸਾਰੇ ਹੀ ਕਰਦੇ। ਕਹਿੰਦੇ ਮੈਂ ਵੀ ਪਹਿਲਾਂ ਕਥਨ ਕਰਦਾ ਸੀ, ਮਹੱਲੇ ਤੀਜਾ। ਇਹ ਤੀਜੇ ਪਾਤਸ਼ਾਹ ਦਾ ਸ਼ਬਦ ਆ, ਕਿਵੇਂ ਸ਼ਬਦ 'ਚ ਸਮਾਈ ਹੋਈ ਉਹਨਾਂ ਦੀ, ਇਹ ਜੋ ਅੱਜ ਦਾ ਸ਼ਬਦ ਆਪਾਂ ਵਿਚਾਰ ਕਰ ਰਹੇ ਹਾਂ। ਕਰ ਕਹਿ ਕਹਿ ਕਥਨ ਕਹਿ ਸਭ ਕੋਈ, ਕਹਿੰਦੇ ਕਥ ਤਾਂ ਸਾਰੇ ਰਹੇ ਉਸ ਪਰਮਾਤਮਾ ਨੂੰ, ਪਰ ਜਾਣਦਾ ਕੋਈ ਵਿਰਲਾ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਂਦੇ ਨੇ, ਜਿਹੜਾ ਮਨ ਆਪਾ ਭਾਵ ਖਤਮ ਕਰਨ ਦਾ, ਸ਼ਬਦ ਸਮਾਉਣਾ ਹੁੰਦਾ, ਸਾਡੀ ਹਉਮੈ ਖਤਮ ਹੋ ਜਾਣੀ,

0: ਹਉਮੈ ਹੀ ਆ ਜਿਹੜੀ ਸਾਨੂੰ ਪਰਮਾਤਮਾ ਦੇ ਵਿੱਚ ਮਿਲਾਪ ਨਹੀਂ ਹੋਣ ਦੇ, ਹਉਮੈ ਨਾਮ ਤੱਕ ਸਮਾਈ ਨਹੀਂ ਹੋਣ ਦੇ, ਹਉਮੈ ਹੀ ਆ ਜਿਹੜੀ ਕਿ ਸਾਡੇ ਸ਼ਬਦ 'ਚ ਨਹੀਂ ਵੱਸਦਾ ਸਾਡੇ ਹਿਰਦੇ 'ਚ, ਹਉਮੈ ਹੀ ਆ। ਬੰਦਾ ਕਹਿੰਦਾ ਵੀ ਮੈਨੂੰ ਕੀ ਲੋੜ ਆ, ਮੇਰੇ ਕੋਲ ਸਭ ਕੁਛ ਹੈਗਾ, ਮੈਨੂੰ ਕੀ ਲੋੜ ਆ ਸੰਗਤ 'ਚ ਜਾਣ ਦੀ, ਮੇਰਾ ਤਾਂ ਕਈ ਕਹਿਣਗੇ ਮਨ ਨਿਰਮਲ ਆ। ਇਸ ਕਰਕੇ ਬੜਾ ਵੱਡਾ ਭਰਮ ਹੈ, ਜਿੰਨਾ ਚਿਰ ਸੰਗਤ 'ਚ ਆ ਕੇ ਮਹਾਰਾਜ ਕਹਿੰਦੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ, ਇਹ ਸ਼ਬਦ ਤੁਹਾਡੇ ਹਿਰਦੇ 'ਚ ਨਹੀਂ ਵੱਸਦਾ, ਓਨਾ ਚਿਰ ਤੁਸੀਂ ਤਰਦੇ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪਦੀ ਗੱਲ ਦੱਸਦੇ ਨੇ, ਇਹ ਸਿੰਘਾਂ ਨੇ ਕਿਵੇਂ ਗੁਰਸਿੱਖਾਂ ਨੇ ਕਹਿੰਦੇ ਸ਼ਬਦ ਵਸਾਇਆ, ਕਹਿੰਦੇ ਸੁਣ ਸੁਣ ਮਨ ਵਸਾਈਆ, ਸੁਣ ਸੁਣ ਕੇ ਮਨ ਦੇ ਵਿੱਚ ਸ਼ਬਦ ਵੱਸਦੇ ਨੇ। ਜਦੋਂ ਅਸੀਂ ਵਾਰ ਵਾਰ ਗੁਰਬਾਣੀ ਨੂੰ ਸੁਣਾਂਗੇ, ਗੁਰਬਾਣੀ ਦੀ ਵਿਚਾਰ ਸੁਣਾਂਗੇ ਜਦੋਂ ਅਸੀਂ, ਤਾਂ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਗੁਰ ਕਾ ਸ਼ਬਦ ਰਿਦ ਅੰਤਰ ਧਾਰੇ। ਜਿਨ੍ਹਾਂ ਨੇ ਇਹ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ, ਕਹਿੰਦੇ ਪੰਜ ਜਨਾਂ ਸਿਓ ਸੰਗ ਨਿਵਾਰੇ, ਉਹਨਾਂ ਦੇ ਹਿਰਦੇ ਦੇ ਵਿੱਚ, ਕਿਉਂਕਿ ਸਾਡੇ ਮਨ 'ਤੇ ਪੰਜਾਂ ਦਾ ਰਾਜ ਚੱਲਦਾ ਸਾਰਿਆਂ ਦੇ, ਆ ਸਾਰੀ ਸ੍ਰਿਸ਼ਟੀ 'ਤੇ ਪੰਜਾਂ ਦਾ ਰਾਜ ਚੱਲਦਾ, ਵੈਸੇ ਤਾਂ ਗੁਰਬਾਣੀ ਕਹਿ ਰਹੀ ਹੈ ਇਹ ਗੱਲ। ਇਹ ਪੰਜਾਂ ਦਾ ਹੀ ਸਾਰਾ ਖੇਲ ਚੱਲ ਰਿਹਾ ਸੰਸਾਰ 'ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦੇ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਸਾਰੀ ਸ੍ਰਿਸ਼ਟੀ ਦੇ ਕਾਲ ਦਾ ਪੰਜ ਜਰਨੈਲ ਨੇ ਇਹ, ਜਿਹੜੇ ਪੰਜ ਜਰਨੈਲ ਹੁੰਦੇ ਨੇ, ਇਹ ਮਹਾਂਬਲੀ ਵੀ ਇਹਨਾਂ ਨੂੰ ਗੁਰਬਾਣੀ 'ਚ ਕਿਹਾ ਗਿਆ। ਕਹਿੰਦੇ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਦਾ ਇਹ ਪਾਣੀ ਭਰਦੇ ਨੇ। ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸੇ ਲੇਤੇ ਦਾਮ, ਗੋਬਿੰਦ ਭਗਤ ਕੋ ਕਰੇ ਸਲਾਮ। ਜਿਹੜੇ ਗੁਰੂ ਦੀ ਭਗਤੀ ਕਰਦੇ ਨੇ, ਗੁਰੂ ਦਾ ਸ਼ਬਦ ਹਿਰਦੇ 'ਚ ਵਸਾ ਲੈਂਦੇ, ਉਹਨਾਂ ਦੇ ਇਹ ਨੇੜੇ ਨਹੀਂ ਆ ਸਕਦੇ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਿਦ ਅੰਤਰ ਧਾਰੇ, ਰਿਦਾ ਕਹਿੰਦੇ ਨੇ ਜਦੋਂ ਮਨ 'ਚ ਸ਼ਬਦ ਵੱਸ ਜਾਂਦਾ, ਮਨ ਦੇ ਨੌ ਇਹ ਹਿਰਦਾ ਕਹਿੰਦੇ ਨੇ, ਉਦੋਂ ਜਦੋਂ ਸ਼ਬਦ ਵੱਸ ਜਾਂਦਾ ਜਾਂ ਸ਼ਬਦ ਵਸੇ ਤਾਂ ਦੁੱਖ ਜਾਏ ਉੱਥੇ, ਦੁੱਖ ਇਹ ਪੰਜੇ ਹੀ ਦੁੱਖ ਦੇ ਰਹੇ ਨੇ ਸਭ ਨੂੰ। ਇਹ ਪੰਜਾਂ ਦਾ ਹੀ ਰਾਜ ਚੱਲਦਾ ਸਾਰੀ ਸ੍ਰਿਸ਼ਟੀ 'ਤੇ, ਇਹ ਸਰਦਾਰ ਬਣੇ ਬੈਠੇ ਨੇ, ਸਾਡੇ ਮਨ 'ਤੇ ਵੀ ਇਹਨਾਂ ਦਾ ਰਾਜ ਚੱਲਦਾ। ਮਹਾਰਾਜ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਕਹਿੰਦੇ ਇਹਨਾਂ ਗੁਰਸਿੱਖਾਂ ਨੇ ਹਿਰਦੇ 'ਚ ਵਸਾ ਲਿਆ, ਗੁਰ ਕਾ ਸ਼ਬਦ ਰਿਦ ਅੰਤਰ ਧਾਰੇ, ਪੰਜ ਜਨਾਂ ਸਿਓ ਸੰਗ ਨਿਵਾਰੇ, ਦਸ ਇੰਦਰੀ ਕਰ ਰੱਖੈ ਵਾਸ। ਹੁਣ ਸਾਡੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਸਾਡੇ ਕੰਟਰੋਲ 'ਚ ਨਹੀਂ ਆਉਂਦੀਆਂ ਮਨ ਦੇ, ਮਹਾਰਾਜ ਕਹਿੰਦੇ ਇਹ ਵੀ ਵੱਸ 'ਚ ਆ ਜਾਣਗੀਆਂ, ਤੁਹਾਡੇ ਨੇਤਰ ਵੱਸ 'ਚ ਆ ਜਾਣਗੇ, ਕੰਨ ਵੱਸ 'ਚ ਆ ਜਾਣਗੇ, ਰਸਨਾ ਵੱਸ 'ਚ ਆ ਜੂਗੀ, ਹੱਥ ਪੈਰ ਇਹ ਵੀ ਆਪਣੀ ਮਰਜ਼ੀ ਨਾਲ ਨਹੀਂ ਚੱਲਣਗੇ, ਗੁਰੂ ਵੱਲ ਨੂੰ ਚੱਲਣਗੇ ਜੇ ਚੱਲਣਗੇ ਤਾਂ ਇਹ ਸਾਰੇ। ਦਸ ਇੰਦਰੀ ਕਰ ਰਾਖਿਆ ਵਾਸ, ਤਾਂ ਕਿ ਆਤਮਾ ਹੋਏ ਪ੍ਰਗਾਸ ਉਹਦੇ ਅੰਦਰ, ਉਹ ਸੱਚ ਬ੍ਰਹਮ ਪ੍ਰਗਟ ਹੋ ਜੂ। ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਐਸੀ ਦ੍ਰਿੜਤਾ ਤਾਂ ਕਿ ਹੋਏ, ਜਾਂ ਕੋ ਦਇਆ ਮਾਇਆ ਪ੍ਰਭ ਸੋਏ। ਕਹਿੰਦੇ ਇਹ ਉਹਦੇ 'ਤੇ ਹੀ ਕਿਰਪਾ ਹੋਊ ਜਿਹੜਾ ਦਇਆ ਮਾਇਆ, ਜਿਹੜੇ ਗੁਰੂ ਤੋਂ ਆ ਕੇ ਇਹ ਪ੍ਰਾਪਤ ਕਰ ਲਈ। ਮਾਇਆ ਮਾਇਆ ਹੁੰਦੀ ਆ ਉਹਦੀ ਮਿਹਰਬਾਨੀ, ਜਿਹੜਾ ਗੁਰੂ ਦੀ ਸ਼ਰਨ 'ਚ ਆਉਂਦਾ ਗੁਰੂ ਉਹਦੇ 'ਤੇ ਮਿਹਰ ਦੀ ਨਦਰ ਕਰਦਾ। ਮਹਾਰਾਜ ਕਹਿੰਦੇ ਜਾਂ ਕੋ ਦਇਆ ਮਾਇਆ ਪ੍ਰਭ ਸੋਏ, ਪ੍ਰਭੂ ਦੀ ਜਿਹਦੇ 'ਤੇ ਮਾਇਆ ਹੁੰਦੀ ਹੈ, ਕਿਰਪਾ ਹੁੰਦੀ ਹੈ ਕਹਿਣ ਤੋਂ ਭਾਵ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਗੁਰੂ ਦਾ ਸ਼ਬਦ ਗੁਰਸਿੱਖਾਂ ਨੇ ਹਿਰਦੇ 'ਚ ਵਸਾਇਆ, ਇਹਨਾਂ ਗੁਰਸਿੱਖਾਂ ਨੇ ਗੁਰੂ ਦੀ ਸ਼ਰਨ 'ਚ ਰਹੇ, ਸੰਗਤ ਕੀਤੀ, ਸੰਗਤ ਕਰਕੇ ਗੁਰੂ ਦਾ ਸ਼ਬਦ ਕਮਾਈ ਕੀਤੀ। ਗੁਰੂ ਦਾ ਸ਼ਬਦ ਗੁਰਮੰਤਰ ਨੂੰ ਵੀ ਕਿਹਾ ਗਿਆ, ਵਾਹਿਗੁਰੂ ਗੁਰਮੰਤਰ ਹੈ, ਉਹ ਵਾਹਿਗੁਰੂ ਗੁਰਮੰਤਰ ਜਪ ਜਪ ਕੇ ਹਿਰਦੇ 'ਚ ਵਸਾ ਲੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਾਹਿਗੁਰੂ ਮੰਤਰ ਅਗੰਮ ਹੈ, ਇਹ ਜੱਗ ਤੋਂ ਤਾਰ ਦਿੰਦਾ ਸਾਨੂੰ। ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਹਰ ਵਾਹਿਗੁਰੂ ਮੰਤਰ ਅਗੰਮ ਹੈ, ਜੱਗ ਤਾਰਨ ਹਾਰਾ, ਜੋ ਨਰ ਸਿਮਰੈ ਪ੍ਰੇਮ ਸਿਓ ਪਹੁੰਚੇ ਦਰਬਾਰਾ। ਕਹਿੰਦੇ ਜਿਹੜੇ ਪ੍ਰੇਮ ਨਾਲ ਪਰਮੇਸ਼ਰ ਦਾ ਇਹ ਸ਼ਬਦ ਗੁਰਮੰਤਰ ਜਪਣਗੇ, ਗੁਰੂ ਦਾ ਸ਼ਬਦ ਹਿਰਦੇ 'ਚ ਵਸਾ ਲੈਣਗੇ, ਕਹਿੰਦੇ ਉਹਨਾਂ ਨੂੰ ਦਰਬਾਰ ਉਹ ਸੱਚਖੰਡ ਉੱਥੇ ਥਾਂ ਮਿਲ ਜੂਗੀ ਜਦੋਂ ਇਹ ਸਰੀਰ ਛੱਡ ਕੇ ਜਾਊਗਾ। ਸਿਫਾਰਿਸ਼ ਦੀ ਲੋੜ ਨਹੀਂ ਉੱਥੇ, ਕਿਉਂਕਿ ਉੱਥੇ ਸਿਫਾਰਿਸ਼ ਚੱਲਦੀ ਨਹੀਂ ਗੀ, ਗੁਰੂ ਦੀ ਕਿਰਪਾ ਉੱਥੇ ਚੱਲਦੀ ਹੈ। ਇਸ ਕਰਕੇ ਗੁਰੂ ਨੇ ਕਿਰਪਾ ਕੀਤੀ, ਇਹ ਜੁਗਤੀ ਸਿੱਖਾਂ ਨੂੰ ਸਿਖਾਈ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਨੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲਈ ਉਹ ਸਾਧ ਸੰਗਤ 'ਚ ਆ ਕੇ ਗੁਰ ਸ਼ਬਦ ਨਿਵਾਸ, ਉਹਨਾਂ ਦੇ ਹਿਰਦੇ 'ਚ ਗੁਰੂ ਦਾ ਸ਼ਬਦ ਵੱਸ ਗਿਆ। ਮੇਲ ਵੱਡਾ ਬਹੁਰਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ। ਕਹਿੰਦੇ ਬਹੁਰਾਨਪੁਰ ਦੇ ਵਿੱਚ ਬਹੁਤ ਸਿੱਖ ਗੁਰੂ ਦੇ ਵੱਸਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਜਦੋਂ ਪ੍ਰਚਾਰ ਸ਼ੁਰੂ ਹੋਇਆ, ਭਗਤਾਂ ਨੇ ਵੀ ਪਹਿਲਾਂ ਅਲੱਗ ਅਲੱਗ ਇਲਾਕਿਆਂ 'ਚ ਪ੍ਰਚਾਰ ਕੀਤਾ, ਫਿਰ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ। ਜਿੱਥੇ ਜਿੱਥੇ ਗੁਰਸਿੱਖ ਸੀ ਉੱਥੋਂ ਫਿਰ ਗੁਰਸਿੱਖ ਅੱਗੇ ਦੀ ਅੱਗੇ ਸੰਗਤ 'ਚ ਆਉਂਦੇ ਸੀ ਜਾਂ ਗੁਰੂ ਸਾਹਿਬ ਵੀ ਚੱਲ ਕੇ ਗਏ ਆ ਬਹੁਤ ਥਾਵਾਂ 'ਤੇ। ਇਸ ਕਰਕੇ ਮਹਾਰਾਜ ਕਹਿੰਦੇ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ, ਕਹਿੰਦੇ ਉੱਥੇ ਬਹੁਤ ਸਾਰੇ ਸਿੱਖ ਸੀ ਬਹੁਰਾਨਪੁਰ ਦੇ ਵਿੱਚ ਜਿਹੜੇ ਕਿ ਸਨਮੁਖ ਹੋ ਗਏ। ਕਿਹਦੇ ਸਨਮੁਖ ਹੋਣਾ ਹੁੰਦਾ? ਗੁਰੂ ਸਾਨੂੰ ਪਰਮਾਤਮਾ ਦੇ ਸਨਮੁਖ ਕਰਦਾ, ਸਤਿਗੁਰ ਦੇ ਸਨਮੁਖ ਕਰ ਦਿੰਦਾ। ਸਤਿਗੁਰ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸਤਿਗੁਰ ਵੀ ਕਿਹਾ ਗਿਆ। ਮਹਾਰਾਜ ਕਹਿੰਦੇ ਇਹ ਸਨਮੁਖ ਸਿੱਖ ਸਹਿਜ ਪ੍ਰਗਾਸ, ਸਹਿਜ ਕਹਿੰਦੇ ਨੇ ਚੌਥੇ ਪਦ ਨੂੰ, ਤ੍ਰੈ ਗੁਣਾਂ ਤੋਂ ਨੌ ਤਰ੍ਹਾਂ ਤੋਂ ਉੱਪਰ ਦੀ ਅਵਸਥਾ। ਸਹਿਜ ਪ੍ਰਗਾਸ, ਸਹਿਜ 'ਚ ਗਏ ਅਤੇ ਪ੍ਰਕਾਸ਼ ਹੋ ਗਿਆ ਉਹ, ਆਤਮ ਪ੍ਰਕਾਸ਼ ਵੀ ਇਹਨੂੰ ਕਹਿੰਦੇ ਨੇ ਗੁਰਬਾਣੀ 'ਚ। ਪ੍ਰਕਾਸ਼ ਕਹਿੰਦੇ ਨੇ ਜੋਤ ਨੂੰ, ਬ੍ਰਹਮ ਨੂੰ, ਸੱਚ ਨੂੰ, ਜਿਹੜਾ ਕੋਈ ਰੂਪ ਰੰਗ ਰੇਖ ਪੇਖ ਨਹੀਂ। ਮਹਾਰਾਜ ਕਹਿੰਦੇ ਇਹ ਬਹੁਰਾਨਪੁਰ 'ਚ ਬਹੁਤ ਸਾਰੇ ਸਿੱਖ ਸੀ ਜਿਹੜੇ ਰਲ ਕੇ ਗੁਰੂ ਦੀ ਮਹਿਮਾ ਕਰਦੇ ਸੀ, ਇਕੱਠੇ ਬੈਠ ਕੇ ਗੁਰੂ ਦਾ ਹਰ ਜਸ ਕਰਦੇ ਸੀ, ਸੰਗਤ ਕਰਦੇ ਸੀ, ਗੁਰੂ ਦੇ ਕੋਲੇ ਗਾਏ ਵਗਾਏ ਸਮਾਂ ਕੱਢ ਕੇ ਵਿੱਚ ਦੀ ਆ ਕੇ ਗੁਰੂ ਸਾਹਿਬਾਂ ਦੇ ਕੋਲੇ ਰਹਿੰਦੇ ਸੀ ਛੇਵੇਂ ਪਾਤਸ਼ਾਹ ਦੇ। ਇਹ ਸਿੱਖਾਂ ਦੀ ਗੱਲ ਚੱਲ ਰਹੀ ਆ। ਕਹਿੰਦੇ ਕਹਿੰਦੇ ਉਹਨਾਂ ਦੇ ਮਨ ਸਹਿਜ ਚਲੇ ਗਏ। ਜਦੋਂ ਮਨ ਸਹਿਜ ਜਾਂਦਾ ਉਦੋਂ ਜਾਗਦਾ ਹੈ। ਜਿਵੇਂ ਹੁਣ ਗੁਰਬਾਣੀ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ, ਮਨ ਜਾਗਣਾ ਸ਼ੁਰੂ ਕਰਦਾ। ਜਿਵੇਂ ਜਿਵੇਂ ਗੁਰੂ ਦੇ ਬਚਨ ਸੁਣਦਾ ਤਿਵੇਂ ਤਿਵੇਂ ਮਨ ਜਾਗਦਾ। ਸੌਂਦਾ ਕਿੱਥੇ ਆ? ਇਹ ਮਾਇਆ ਦੇ ਦੇਸ਼ ਨਾਲ ਜਦੋਂ ਜੁੜ ਜਾਂਦਾ ਕਿ ਸੰਸਾਰ ਨਾਲ ਜੁੜ ਜਾਂਦਾ, ਇਹਨੂੰ ਤ੍ਰੈਗੁਣ ਕਿਹਾ ਗਿਆ, ਮਾਇਆ ਕਿਹਾ ਗਿਆ, ਇੱਥੇ ਆ ਕੇ ਸੌਂ ਜਾਂਦਾ ਸਾਡਾ ਮਨ। ਜਿਹਨੂੰ ਮਹਾਰਾਜ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ। ਬਹੁਤ ਸਾਰੇ ਜੀਵ ਆ ਜਿਨ੍ਹਾਂ ਦੀ ਸੁੱਤਿਆਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਮਨ ਜਾਗਣਾ, ਤਨ ਦਾ ਜਾਗਣਾ, ਦਿਨ ਰਾਤ ਦਾ ਫਰਕ ਹੈ। ਮਨ ਦਾ ਜਾਗਣਾ ਵੱਖਰਾ, ਤਨ ਦਾ ਜਾਗਣਾ ਵੱਖਰਾ। ਇਸ ਕਰਕੇ ਤਨ ਤੌਰ 'ਤੇ ਅਸੀਂ ਜਾਗਦੇ ਹਾਂ ਪਰ ਮਨ ਸੁੱਤੇ ਪਏ ਨੇ। ਮਹਾਰਾਜ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ। ਕਹਿੰਦੇ ਜਿਹੜੇ ਗੁਰੂ ਦੀ ਕਿਰਪਾ ਹੋਈ ਉਹ ਜਨ ਬਣ ਗਏ। ਜਨ ਦਾ ਭਾਵ ਜਾਗਣਾ, ਜੁੜੇ ਹੋਏ, ਪ੍ਰਕਾਸ਼। ਮਹਾਰਾਜ ਕਹਿੰਦੇ ਉਹ ਜਨ ਜਿਨ੍ਹਾਂ ਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ ਗੁਰੂ ਦੇ ਸ਼ਬਦ ਦਾ, ਪਰਮਾਤਮਾ ਬ੍ਰਹਮ ਦਾ ਪ੍ਰਕਾਸ਼ ਹੋ ਗਿਆ। ਮਹਾਰਾਜ ਕਹਿੰਦੇ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਿੱਖ ਸਹਿਜ ਪ੍ਰਕਾਸ, ਕਹਿੰਦੇ ਸਹਿਜ ਦੇ ਵਿੱਚ ਜਾ ਕੇ ਉਹ ਜਾਗੇ। ਨੌ ਦਰਾਂ ਤੋਂ ਉੱਤੇ ਸਹਿਜ ਹੈ, ਸਹਿਜ ਸਾਡਾ ਘਰ ਹੈ ਅਸਲ ਵਿੱਚ। ਸਹਿਜ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਬ੍ਰਹਮ ਹਰੀ ਵੱਸਦਾ, ਨੌ ਦਰਾਂ ਤੋਂ ਉੱਤੇ ਹਰੀ ਵੱਸਦਾ। ਇਸ ਕਰਕੇ ਉਸਨੂੰ ਸਹਿਜ ਘਰ ਵੀ ਕਹਿੰਦੇ ਨੇ ਗੁਰਬਾਣੀ 'ਚ। ਨਿੱਜ ਘਰ ਵੀ ਕਹਿੰਦੇ ਨੇ, ਨਿੱਜੀ ਘਰ ਨੂੰ ਸਹਿਜ ਘਰ ਕਹਿੰਦੇ ਨੇ। ਥਿਰ ਘਰ ਵੀ ਕਹਿੰਦੇ ਨੇ ਉਹਨੂੰ, ਜਿੱਥੇ ਜਾ ਕੇ ਮਨ ਥਿਰ ਹੋ ਜਾਂਦਾ, ਜਿੱਥੇ ਪ੍ਰਭੂ ਨਾਲ ਮਿਲ ਜਾਂਦਾ। ਇਸ ਕਰਕੇ ਉਹ ਸਹਿਜ ਘਰ ਦੇ ਵਿੱਚ ਕਹਿੰਦੇ ਸਹਿਜੇ ਜਾਗਣ ਸਹਿਜੇ ਸੋਏ। ਜਿਹੜੇ ਗੁਰਮੁਖ ਆ ਉਹ ਸਹਿਜ ਘਰ 'ਚ ਜਦੋਂ ਜਾਗ ਪੈਂਦੇ ਨੇ, ਉਸ ਜਦੋਂ ਰਾਤ ਨੂੰ ਆ ਦੇਹ ਨੂੰ ਛੱਡਦੇ ਨੇ, ਉਦੋਂ ਵੀ ਉਹ ਗੁਰਮੁਖ ਜੋਗੀ ਜਾਗਦੇ, ਜਿਹਨੂੰ ਗੁਰਬਾਣੀ 'ਚ ਕਿਹਾ ਮਨ ਦਾ ਜਾਗਣਾ, ਗੁਰਮੁਖਾਂ ਦਾ ਜਾਗਣਾ। ਮਹਾਰਾਜ ਕਹਿੰਦੇ ਸਹਿਜੇ ਹੋਤਾ ਜਾਏ ਸੋ ਹੋਈ। ਕਹਿੰਦੇ ਉਹਨਾਂ ਨੂੰ ਪਤਾ ਜੋ ਕੁਛ ਹੋ ਰਿਹਾ ਹੈ ਇਹ ਸਭ ਸਹਿਜ ਦੇ ਵਿੱਚੋਂ ਉਹਦੀ ਹੁਕਮ 'ਚ ਹੋ ਰਿਹਾ। ਉਹ ਕਹਿੰਦੇ ਜਾਣ ਲਿਆ ਉਹਨਾਂ ਨੇ ਜੋ ਹੋ ਰਿਹਾ ਉਹ ਸਭ ਕੁਛ ਤੇਰੀ ਨਜ਼ਰ ਨਾਲ ਹੋ ਰਿਹਾ, ਤੇਰੀ ਕਿਰਪਾ ਨਾਲ ਸਭ ਸੰਸਾਰ ਚੱਲ ਰਿਹਾ। ਸਹਿਜ ਵਿਰਾਗ ਸਹਿਜ ਹੀ ਹੱਸਣਾ। ਕਹਿੰਦੇ ਉਹ ਮਨ ਕਿਤੇ ਕਿਤੇ ਵਿਰਾਗੀ ਹੋ ਜਾਂਦੇ ਨੇ, ਗੁਰਮੁਖ ਹੱਸਿਆ ਗੁਰਮੁਖ ਰੋਵੈ। ਇਸ ਕਰਕੇ ਉਹ ਸਹਿਜ ਦੇ ਵਿੱਚ ਹੀ ਕਈ ਵਾਰ ਐਸੇ ਮਨ ਵਿਰਾਗੀ ਹੁੰਦੇ ਨੇ, ਕਿਉਂਕਿ ਜਦੋਂ ਵਿਛੋੜਾ ਪੈਂਦਾ ਉਹਨਾਂ ਨੂੰ ਵਿਛੋੜੇ ਦਾ ਵਿਰਾਗ ਹੁੰਦਾ। ਜਿਵੇਂ ਬੱਚਾ ਨਾ, ਬੱਚਾ ਮਾਤਾ ਪਿਤਾ ਤੋਂ ਵਿਛੜ ਜੇ ਵਿਰਾਗ ਕਰਦਾ, ਇਸੇ ਤਰ੍ਹਾਂ ਹੀ ਸਾਡਾ ਮਨ ਵਿਰਾਗੀ ਹੋ ਜਾਂਦਾ ਹੈ ਕਦੋਂ, ਜਦੋਂ ਸਹਿਜ 'ਚ ਜਾ ਕੇ ਮਿਲਾਪ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਜ ਵਿਰਾਗ ਸਹਿਜੇ ਹੀ ਹੱਸਣਾ। ਕਹਿੰਦੇ ਉਹ ਹੱਸਦੇ ਵੀ ਉਹਦੇ ਹੁਕਮ 'ਚ ਹੀ ਆ, ਰੋਂਦੇ ਵੀ, ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ ਕਿਤੇ ਕਿਤੇ ਉਹ ਸਹਿਜ 'ਚ ਚਲੇ ਜਾਂਦੇ ਨੇ, ਇੰਨਾ ਕਿ ਬੈਠਦੇ ਨੇ ਦੇਖਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਤੇ ਨਾਸੀ। ਹੁਣ ਕਹਿੰਦੇ ਜਿਹੜੇ ਸਹਿਜ 'ਚ ਗਏ ਉਹ ਘਰ ਵਸਣ ਲੱਗ ਗਏ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਉਹ ਜੀਵ ਸੰਸਾਰ ਤੋਂ ਉਦਾਸ ਹੋ ਗਏ। ਰਹਿੰਦੇ ਸੰਸਾਰ 'ਚ ਹੀ ਆ ਪਰ ਉਹਨਾਂ ਦੀ ਸੁਰਤੀ ਸ਼ਬਦ ਨਾਲ ਜੁੜੀ ਰਹਿੰਦੀ ਹੈ, ਗੁਰੂ ਨਾਲ ਜੁੜੀ ਰਹਿੰਦੀ ਹੈ। ਮਹਾਰਾਜ ਕਹਿੰਦੇ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਤੇ ਨਾਸੀ। ਕਹਿੰਦੇ ਜਿਹੜੀ ਇਹ ਦੁਬਦਾ ਹੈ ਨਾ, ਇਹੀ ਸਾਨੂੰ ਦੁਬਦਾ ਹੁੰਦਾ ਦੋ ਚਿੱਤ, ਦੁਬਦਾ ਹੁੰਦੀ ਆ ਨਫ਼ਰਤ, ਦੁਬਦਾ ਹੁੰਦੀ ਆ ਮੈਂ ਤੇ ਤੂੰ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਦੁਬਦਾ ਹੈ ਇਹ ਤਨ ਦੇ ਵਿੱਚੋਂ ਖਤਮ ਹੋ ਗਈ। ਤੂੰ ਤੂੰ ਕਰਦਾ ਤੂੰ, ਵਾਹ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਹਿਜ ਦੇ ਵਿੱਚ ਮਹਾਰਾਜ ਕਹਿੰਦੇ ਦੁਬਧਾ ਖਤਮ ਹੋ ਗਈ, ਇਹ ਮਨ ਇੱਕ ਹੋ ਗਿਆ। ਦੋ ਚਿੱਤੀ ਦੁਬਧਾ, ਮਨ ਇੱਕ ਹੈ, ਇੱਕ ਨਾਲ ਜੁੜ ਕੇ ਇੱਕ ਹੁੰਦਾ ਹੈ। ਜਿੰਨਾ ਚਿਰ ਮਾਇਆ ਨਾਲ ਜੁੜਿਆ ਹੋਇਆ ਉਦੋਂ ਦੋ ਆ, ਇਸ ਕਰਕੇ ਉਹ ਇੱਕ ਨਾਲ ਜੁੜ ਗਿਆ। ਮਹਾਰਾਜ ਕਹਿੰਦੇ ਜਦੋਂ ਇੱਕ ਨਾਲ ਜੁੜ ਗਿਆ, ਹੁਣ ਗੁਰਮਿਲ ਇੱਕ ਪਛਾਣਦਾ, ਗੁਰੂ ਨੇ ਇੱਕ ਨੂੰ ਮਿਲਾ ਦਿੱਤਾ, ਉਹ ਇੱਕ ਨੂੰ ਪਛਾਣਦਾ ਵੀ ਇਹ ਮੇਰਾ ਮਾਤਾ ਪਿਤਾ। ਇਸ ਕਰਕੇ ਮਹਾਰਾਜ ਕਹਿੰਦੇ ਸਹਿਜੇ ਦੁਬਧਾ ਤਨ ਤੇ ਨਾਸੀ, ਜਾਂ ਕੇ ਸਹਿਜ ਮਨ ਭਇਆ ਆਨੰਦਾ। ਜਿਹੜੇ ਮਨ ਸਹਿਜ ਜਾਂਦੇ ਨੇ ਉਹ ਆਨੰਦ ਦੇ ਘਰ 'ਚ ਰਹਿੰਦੇ ਨੇ। ਆ ਦੁਨੀਆਂ 'ਚ ਕੋਈ ਆਨੰਦ ਨਹੀਂ, ਦੁਨੀਆਂ ਦੇ ਜਿੰਨੇ ਰਸ ਨੇ ਸਾਰੇ ਫਿੱਕੇ ਪੈ ਜਾਂਦੇ। ਤੁਸੀਂ ਦੇਖਿਓ ਕਿਤੇ ਕੋਈ ਵੀ ਚੀਜ਼ ਆ, ਇਹਦੇ ਰਸ ਸਾਰੇ ਫਿੱਕੇ ਪੈਣਗੇ। ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਵੀ ਇਹ ਗੱਲ ਸਾਨੂੰ ਸਮਝਾ ਰਹੇ ਨੇ ਆਨੰਦ ਸਾਹਿਬ 'ਚ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਨੇ ਸਾਨੂੰ ਇਹ ਸਹਿਜ ਘਰ ਦਾ ਭੇਦ ਦਿੱਤਾ, ਸਹਿਜ ਘਰ ਦੇ ਵਿੱਚ ਹੀ ਆਨੰਦ ਹੈ। ਹਰ ਇੱਕ ਚੀਜ਼ ਦੋ ਆ, ਇੱਕ ਆਨੰਦ ਇੱਕ, ਕਿਉਂਕਿ ਪਰਮਾਤਮਾ ਇੱਕ ਆ। ਤੇਰੇ ਘਰ ਆਨੰਦ, ਪਰਮਾਤਮਾ ਦੇ ਘਰ 'ਚ ਆਨੰਦ ਹੈ, ਦੁਨੀਆਂ ਦੇ ਵਿੱਚ ਤ੍ਰੈਗੁਣਾਂ ਦੇ ਵਿੱਚ ਮਾਇਆ ਦੇ ਦੇਸ਼ 'ਚ ਆਨੰਦ ਨਹੀਂ। ਹਾਂ, ਜਿਹੜਾ ਤੇਰੇ ਘਰ 'ਚ ਚੱਲਿਆ ਗਿਆ ਉਹ ਇੱਥੇ ਵੀ ਆਨੰਦ 'ਚ ਰਹਿੰਦਾ, ਉੱਥੇ ਵੀ ਆਨੰਦ 'ਚ ਰਹਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹੇ ਜਾਂ ਕਿ ਸਹਿਜ ਮਨ ਭਇਆ ਆਨੰਦ, ਉਹਨਾਂ ਦੇ ਮਨ ਆਨੰਦ 'ਚ ਚਲੇ ਗਏ। ਕਿਉਂਕਿ ਖੁਸ਼ੀ ਗਮੀ ਹੈ, ਦੁੱਖ ਸੁੱਖ ਹੈ, ਆਨੰਦ ਦਾ ਕੋਈ ਵਿਪਰੀਤ ਸ਼ਬਦ ਨਹੀਂ ਹੈ, ਆਨੰਦ ਇੱਕ ਹੈ। ਕਿਉਂਕਿ ਇੱਕ ਨੂੰ ਮਿਲ ਕੇ ਹੀ ਆਨੰਦ ਆਉਂਦਾ, ਜਿਵੇਂ ਤੀਜੇ ਪਾਤਸ਼ਾਹ ਜਦੋਂ ਇੱਕ ਨੂੰ ਮਿਲੇ, ਗੁਰੂ ਨੂੰ ਮਿਲੇ, ਗੁਰੂ ਨੂੰ ਮਿਲ ਕੇ ਘਰੇ ਚਲੇ ਗਏ, ਆਨੰਦ ਦੇ ਘਰੇ ਗਏ, ਉਹ ਆਨੰਦ ਦੇ ਘਰੇ ਜਾ ਕੇ ਫਿਰ ਸਾਨੂੰ ਦੱਸਦੇ ਨੇ ਕੀ ਕਹਿੰਦੇ, ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਗੁਰੂ ਨੂੰ ਮਿਲ ਕੇ ਪਤਾ ਲੱਗਿਆ ਆਨੰਦ ਹੁੰਦਾ ਕੀ ਹੈ। ਇਸ ਕਰਕੇ ਕਈ ਵਾਰ ਅਸੀਂ ਚੰਗਾ ਖਾ ਕੇ ਕਹਿ ਦਿੰਦੇ ਹਾਂ ਆਨੰਦ ਆ ਗਿਆ, ਪਰ ਦੂਜੀ ਵਾਰ ਕੋਈ ਉਸ ਚੀਜ਼ ਨੂੰ ਵਾਰ ਵਾਰ ਖਾਈ ਜਾਓ, ਉਹਦਾ ਆਨੰਦ ਖਤਮ ਹੋ ਜਾਊਗਾ, ਰਸ ਖਤਮ ਹੋ ਜਾਊ ਕਹਿਣ ਤੋਂ ਭਾਵ। ਚੰਗਾ ਪਹਿਨ ਲੈਂਦੇ ਹਾਂ, ਕਈ ਵਾਰ ਅਸੀਂ ਕਹਿੰਦੇ ਜੀ ਚੰਗਾ ਪਹਿਨ ਲਿਆ, ਬੜਾ ਵਧੀਆ ਆਨੰਦ ਆ, ਪਰ ਉਹ ਵੀ ਫਿੱਕਾ ਪੈ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਦਾ ਕੋਈ ਚੰਗਾ, ਸਾਨੂੰ ਗੱਡੀ ਮਿਲ ਗਈ, ਕੋਈ ਵਧੀਆ ਚੀਜ਼ ਮਿਲ ਗਈ, ਉਹਦਾ ਵੀ ਰਸ ਫਿੱਕਾ ਪੈ ਜਾਂਦਾ ਕੁਛ ਸਮੇਂ ਬਾਅਦ। ਫਿਰ ਹੋਰ ਦੇਖਦੇ ਹਾਂ ਅਸੀਂ, ਆਹ ਨਹੀਂ ਆਹ ਵਧੀਆ ਕਿ ਨਹੀਂ ਆਹ ਵਧੀਆ, ਇਹੀ ਆਨੰਦ ਅਸੀਂ ਸਭ ਲੱਭਦੇ ਰਹਿੰਦੇ ਹਾਂ। ਪਰ ਆਨੰਦ ਮਨ ਲੱਭਦਾ, ਪਰ ਆਨੰਦ ਦੁਨੀਆਂ 'ਚੋਂ ਮਿਲਣਾ ਨਹੀਂ ਕਿਤੋਂ ਵੀ। ਜਿਨ੍ਹਾਂ ਨੂੰ ਗਿਆਨ ਹੋ ਗਿਆ ਪਰ ਉਹ ਘਰੇ ਗਏ, ਘਰ ਦੇ ਵਿੱਚ ਸਦਾ ਹੀ ਆਨੰਦ, ਤੇਰੇ ਘਰ ਆਨੰਦ। ਇਸ ਕਰਕੇ ਉਹਨਾਂ ਨੇ ਜਦੋਂ ਤੀਜੇ ਪਾਤਸ਼ਾਹ ਕਹਿੰਦੇ ਇਸ ਆਨੰਦ ਦੇ ਘਰ 'ਚ, ਸਹਿਜ ਘਰ 'ਚ ਗਏ, ਪ੍ਰਗਾਸ਼ ਹੋ ਗਿਆ, ਮਿਲਾਪ ਹੋ ਗਿਆ, ਉੱਥੇ ਜਾ ਕੇ ਉਹਨਾਂ ਨੇ ਬਾਣੀ ਲਿਖੀ, ਉਸ ਬਾਣੀ ਦਾ ਨਾਮ ਆ ਆਨੰਦ ਸਾਹਿਬ, ਰਾਮ ਕਲੀ ਮਹੱਲਾ ਤੀਜਾ ਆਨੰਦ। ਉਹਦੇ ਵਿੱਚ ਸਾਰਾ ਭੇਦ ਦਿੱਤਾ ਹੋਇਆ ਤੀਜੇ ਪਾਤਸ਼ਾਹ ਨੇ, ਕਿਵੇਂ ਮੈਂ ਆਨੰਦ ਦੇ ਘਰ 'ਚ ਗਿਆ ਅਤੇ ਤੁਸੀਂ ਕਿਵੇਂ ਜਾ ਸਕਦੇ ਹੋ ਪੜ੍ਹ ਕੇ। ਇਸ ਕਰਕੇ ਪੜ੍ਹ ਕੇ ਬੁੱਝਣਾ ਤਾਂ ਸਾਡਾ ਕੰਮ ਆ ਨਾ, ਗੁਰੂ ਦੇ ਬਚਨ ਸੁਣਨਾ ਕਮਾਉਣਾ ਸਾਡਾ ਕੰਮ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਹਿਜ, ਸਨਮੁਖ ਸਿੱਖ ਸਹਿਜ ਕਰ ਸਹਿਜ ਪ੍ਰਗਾਸ਼, ਕਹਿੰਦੇ ਉਹਨਾਂ ਦੇ ਮਨ ਪ੍ਰਗਾਸ਼। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ 'ਤੇ ਕਿਰਪਾ ਕਹਿੰਦੇ ਆ ਉਹਨਾਂ ਦੇ ਮਨ ਇਸ ਸਹਿਜ ਘਰ 'ਚ ਚਲੇ ਜਾਂਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ। ਗੁਰਮੁਖ ਦੀ ਕੀ ਨਿਸ਼ਾਨੀ ਹੈ? ਜਿਹੜਾ ਘਰੇ ਵੱਸਦਾ, ਅਸੀਂ ਵੈਸੇ ਕਹਿ ਦਿੰਦੇ ਹਾਂ ਵੀ ਗੁਰਮੁਖ, ਗੁਰਮੁਖ ਗੁਰਬਾਣੀ ਦੇ ਵਿੱਚ ਉਹਨੂੰ ਕਿਹਾ ਜਿਹੜਾ ਸਨਮੁੱਖ ਹੈ, ਜਿਵੇਂ ਜਨ ਵੀ ਗੁਰਬਾਣੀ 'ਚ ਉਹਨੂੰ ਕਿਹਾ ਜਿਹੜਾ ਸਨਮੁੱਖ ਹੋ ਜਾਂਦਾ। ਇਸ ਕਰਕੇ ਜਿਸ ਮੁੱਖ 'ਚ ਵਾਹਿਗੁਰੂ ਬੋਲਣ ਲੱਗ ਜਾਂਦਾ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਗੁਰਮੁਖ ਸੀ, ਗੁਰਮੁਖ ਕਲਮੇ ਪ੍ਰਗਟ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨੂੰ ਗੁਰਮੁਖ ਕਹਿੰਦੇ ਨੇ। ਇਸ ਕਰਕੇ ਗੁਰਮੁਖ ਦੀ ਇੱਕ ਬੜੀ ਵੱਡੀ ਅਵਸਥਾ, ਵੈਸੇ ਆਪਾਂ ਜਿਹੜਾ ਗੁਰੂ ਦੇ ਰਾਹ 'ਤੇ ਚੱਲਦਾ ਉਹਨੂੰ ਵੀ ਆਪਾਂ ਕਹਿ ਦਿੰਦੇ ਹਾਂ ਗੁਰਮੁਖ ਹੈ, ਕਿਉਂਕਿ ਅਸੀਂ ਕਿਸੇ ਨੂੰ ਮਨਮੁੱਖ ਨਹੀਂ ਕਹਿ ਸਕਦੇ, ਕਿਉਂਕਿ ਉਹ ਅੰਦਰ ਬੈਠਾ ਸਾਰਿਆਂ ਦੇ, ਉਹ ਆਪ ਹੀ ਤਾਂ ਭੁਲਾਉਂਦਾ ਅਤੇ ਆਪ ਹੀ ਜਣਾਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਇਹ ਸਹਿਜ ਘਰ ਨੂੰ ਦਸਵਾਂ ਘਰ ਵੀ ਕਿਹਾ ਗਿਆ, ਥਿਰ ਘਰ ਨਿਜ ਘਰ। ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਆਤਮ ਨਾਮ ਸੁੱਖ ਵਾਸ। ਕਹਿੰਦੇ ਉੱਥੇ ਹਰੀ ਅਤੇ ਨਾਮ ਹੈ, ਪ੍ਰਗਟ ਹੋ ਜਾਂਦਾ ਹਰ ਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਹੀ ਸੁੱਖ ਹੈ। ਜਦੋਂ ਸੁੱਖ ਦਾ ਘਰ ਨੂੰ, ਸਹਿਜ ਘਰ ਨੂੰ ਸੁੱਖ ਘਰ ਵੀ ਕਿਹਾ ਗਿਆ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਜਦੋਂ ਪੰਜਵੇਂ ਗੁਰਦੇਵ ਇਹ ਸੁੱਖ ਘਰ ਦੇ ਵਿੱਚ ਜਿਨ੍ਹਾਂ ਨੇ ਵਾਸਾ ਕੀਤਾ ਚੌਥੇ ਗੁਰਦੇਵ ਦੇ ਰਾਹੀਂ, ਗੁਰੂ ਅਰਜਨ ਦੇਵ ਜੀ ਦਾ ਸੁੱਖ ਘਰ ਦੇ ਵਿੱਚ ਵਾਸਾ ਹੋਇਆ ਨੇ, ਉੱਥੇ ਜਾ ਕੇ ਉਹਨਾਂ ਨੇ ਬਾਣੀ ਉਚਾਰਨ ਕੀਤੀ। ਉਸ ਬਾਣੀ ਦਾ ਨਾਮ ਰੱਖ ਦਿੱਤਾ ਸੁੱਖ ਮਣੀ, ਸੁੱਖਾਂ ਦੀ ਮਣੀ। ਕਹਿੰਦੇ ਸੁਖਮਣੀ ਸਾਹਿਬ ਪੜ੍ਹ ਕੇ ਤੁਸੀਂ ਇਸ ਸੁੱਖ ਘਰ 'ਚ ਜਾ ਸਕਦੇ ਹੋ। ਪੜ੍ਹੀ ਤਾਂ ਸਾਰੇ ਜਾਂਦੇ ਨੇ ਪਰ ਬੁੱਝਣਾ ਹੈ ਪੜ੍ਹ ਕੇ। ਪੜ੍ਹ ਪੜ੍ਹ ਗੱਡੀ ਲੱਦੀ ਵਾਲਾ ਕੰਮ ਨਹੀਂ ਹੈ ਇਹ, ਇਹ ਪੜ੍ਹ ਕੇ ਘਰ ਦੀ ਪਛਾਣ ਕਰਵਾਉਣੀ ਹੈ, ਕਿਉਂਕਿ ਉਹਨਾਂ ਨੇ ਸਾਨੂੰ ਫਿਰ ਸ਼ਬਦਾਂ ਦੇ ਵਿੱਚ ਦੱਸਿਆ ਹੋਇਆ ਸੁੱਖ ਘਰ ਦਾ ਭੇਦ ਦਿੱਤਾ ਹੋਇਆ ਸੁਖਮਣੀ ਸਾਹਿਬ ਦੇ ਵਿੱਚ। ਇਸ ਕਰਕੇ ਜਦੋਂ ਸਾਡਾ ਮਨ ਨਾਮ ਨਾਲ ਜੁੜ ਜਾਂਦਾ, ਸਹਿਜ ਘਰ ਦੇ ਵਿੱਚ ਸ਼ਬਦ ਨਾਲ ਜੁੜ ਜਾਂਦਾ, ਉਦੋਂ ਮਨ ਰੁਕ ਜਾਂਦਾ, ਟਿਕ ਜਾਂਦਾ। ਸੁੱਖ ਵਾ, ਮਨ ਰੁਕੂਗਾ, ਮਨ ਟਿਕਦਾ ਤਾਂ ਸੁੱਖ ਮਿਲਦਾ। ਜਿਵੇਂ ਨਾ ਆਪਾਂ ਸੰਗਤ ਚਾਹੁੰਦੇ ਹਾਂ ਸੁੱਖ ਕਿਉਂ ਮਿਲਦਾ, ਕਿਉਂਕਿ ਇੱਥੇ ਜਿਹੜੇ ਗੁਰੂ ਦੇ ਬਚਨਾਂ ਨੂੰ ਸੁਣਨ ਲੱਗ ਜਾਂਦੇ ਨੇ ਕੰਨ, ਉਹ ਮਨ ਸੰਸਾਰ ਤੋਂ ਮੁਕਤ ਹੋ ਜਾਂਦੇ ਨੇ, ਸੰਸਾਰ ਦੀਆਂ ਗੱਲਾਂ ਭੁੱਲ ਜਾਂਦੇ ਨੇ, ਦੁੱਖ ਸੁੱਖ ਭੁੱਲ ਜਾਂਦੇ ਨੇ ਸੰਸਾਰ ਦਾ, ਅਤੇ ਇੱਥੇ ਸੁੱਖ ਤਾਂ ਮਿਲਦਾ। ਜੇ ਅਸੀਂ ਸਦਾ ਹੀ ਇਸ ਤਰ੍ਹਾਂ ਜੁੜੇ ਰਹੀਏ ਤਾਂ ਸਦਾ ਹੀ ਸੁੱਖ ਮਿਲਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਤੁਸੀਂ ਸਦਾ ਹੀ ਸੁੱਖ ਲੈਣਾ ਚਾਹੁੰਦੇ ਹੋ ਤਾਂ ਹਰ ਵੇਲੇ ਤੁਹਾਨੂੰ ਉਸ ਮਾਲਕ ਨੂੰ ਯਾਦ ਰੱਖਣਾ ਪਊਗਾ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਰੜਾਇਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਅੰਦਰ ਸਹਿਜ ਹੈ, ਗੁਰਮੁਖ ਸਹਿਜ ਘਰ ਦੇ ਵਾਸੀ ਬਣ ਜਾਂਦੇ ਨੇ, ਸੁੱਖਾਂ ਦੇ ਘਰ ਦੇ ਵਾਸੀ ਬਣ ਜਾਂਦੇ ਨੇ, ਉੱਥੇ ਸੁੱਖ ਹੈ। ਮਹਾਰਾਜ ਕਹਿੰਦੇ ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਦੇਖੋ ਸ਼ਬਦਾਂ ਦੇ ਵਿੱਚ ਸਾਨੂੰ ਉਹ ਭੇਦ ਦਿੱਤਾ ਹੋਇਆ, ਜਿੱਥੇ ਆਤਮ ਰਾਮ ਪ੍ਰਗਾਸ, ਆਤਮਾ ਸਾਡੇ ਅੰਦਰ ਕਿੱਥੇ ਆ, ਕਿੱਥੇ ਸਾਡੇ ਅੰਦਰ ਹਰੀ ਆ, ਪਰਮਾਤਮਾ ਹੈ, ਉਹੀ ਆਤਮਾ ਹੈ, ਜੋਤ ਸਰੂਪ ਪਰਮਾਤਮਾ ਜੋ ਹੈ ਉਹੀ ਆਤਮਾ ਹੈ। ਸਭ ਮੈਂ ਜੋਤ ਜੀ ਨੂੰ ਕਹਿ ਤਾ ਜੋਤ ਹੈ, ਸੋ ਸਾਰਿਆਂ 'ਚ ਕੋਈ ਜੋਤ ਆ, ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਆਤਮ ਪ੍ਰਗਾਸ ਹੋ ਜਾਂਦਾ ਉਹਨਾਂ ਨੂੰ ਇਹ ਦੁੱਖ ਸੁੱਖ ਵਿਆਪਦੇ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਦੀ ਵਡਿਆਈ ਦੱਸ ਰਹੇ ਨੇ, ਭਾਈ ਗੁਰਦਾਸ ਜੀ ਐਸੇ ਗੁਰਸਿੱਖ ਸੀ ਇਹ ਕਹਿੰਦੇ ਜਿਨ੍ਹਾਂ ਦੇ ਅੰਦਰ ਆਤਮ ਪ੍ਰਗਾਸ ਹੋ ਗਿਆ ਸੀ, ਸਹਿਜ ਘਰ ਦੇ ਵਿੱਚ ਚਲੇ ਗਏ। ਅੱਗੇ ਦੱਸ ਰਹੇ ਨੇ ਹੋਰ ਗੁਰਸਿੱਖਾਂ ਦੀ ਵਡਿਆਈ, ਭਗਤ ਭਈਆ ਭਗਵਾਨ ਦਾਸ ਨਾਲ ਬੋਧਲਾ ਘਰੇ ਉਦਾਸ। ਹੁਣ ਕਹਿੰਦੇ ਭਈਆ ਦਾਸ, ਭਾਈ ਭਈਆ ਜੀ, ਇਹ ਕਹਿੰਦੇ ਭਗਤੀ ਕਰਦੇ ਸੀ ਗੁਰੂ ਦੀ ਮੱਤ ਲੈ ਕੇ, ਭਗਤੀ ਭਗ ਕੀ ਕਰਦੇ ਸੀ ਨਾਲ ਇਹਨਾਂ ਦੇ ਗੁਰਮੁਖ ਭਗਵਾਨ ਦਾਸ, ਇੱਕ ਬੋਧਲਾ ਜੀ, ਇਹ ਤਿੰਨ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਘਰ ਦੇ ਵਿੱਚ ਰਹਿੰਦਿਆਂ ਹੋਈ ਉਦਾਸੀ, ਇੱਕ ਤਾਂ ਨਾ ਜੋਗੀ ਹੁੰਦੇ ਸੀ ਜਿਹੜੇ ਸਿੱਧ ਹੁੰਦੇ ਸੀ, ਉਹ ਵੀ ਕਹਿੰਦੇ ਸੀ ਸਾਰਾ ਕੁਝ ਛੱਡਤਾ ਸੀ, ਉਦਾਸੀ ਬਣ ਗਏ। ਇੱਥੇ ਜਿਹੜੀ ਗੁਰਬਾਣੀ 'ਚ ਉਦਾਸੀ ਹੈ, ਇਹ ਇਹ ਨਹੀਂ ਹੈ ਇਹ ਸੰਸਾਰ ਨੂੰ ਛੱਡ ਕੇ ਜਾਵੋਂਗੇ ਕਿੱਥੇ। ਮਹਾਰਾਜ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲ ਲੈ ਆਇਆ। ਕਹਿੰਦੇ ਜਿੱਥੇ ਮਰਜ਼ੀ ਚੱਲ ਜਾਓ, ਇਹਨਾਂ ਪੰਜਾਂ ਨੇ ਤੁਹਾਡਾ ਖਹਿੜਾ ਨਹੀਂ ਛੱਡਣਾ, ਮਾਇਆ ਨੇ ਤਾਂ ਤੁਹਾਡਾ ਖਹਿੜਾ ਨਹੀਂ ਛੱਡਣਾ। ਇਸ ਕਰਕੇ ਇਹ ਗੁਰਮੁਖ ਘਰ ਦੇ ਵਿੱਚ ਰਹਿੰਦਿਆਂ ਹੋਏ, ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਜੁੜ ਜਾਂਦੀ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੱਸਦੇ ਨੇ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ, ਗੁਰਮੁਖ ਮਾਇਆ ਵਿੱਚ ਉਦਾਸੀ। ਮਹਾਰਾਜ ਕਹਿੰਦੇ ਇਹ ਗੁਰਮੁਖ ਜਨ ਘਰੇ ਉਦਾਸੀ, ਇਹ ਉਦਾਸ ਇਹ ਸੰਸਾਰ ਤੋਂ ਉਪਰਾਮ। ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹੋਈਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਮਹਾਰਾਜ ਕਹਿੰਦੇ ਵਿੱਚ ਗ੍ਰਹਿ ਸਦੈ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ। ਹੈ ਹੁਣ ਕਮਲ ਦੇ ਫੁੱਲ ਦੀ ਉਦਾਹਰਨ ਦਿੱਤੀ ਹੋਈ ਹੈ, ਜਿਵੇਂ ਕਮਲ ਦਾ ਫੁੱਲ ਉਹ ਪਾਣੀ ਦੇ ਵਿੱਚ ਉਹਦੀ ਜੜ ਹੈ, ਪਰ ਉਹ ਪਾਣੀ ਤੋਂ ਨਿਰਲੇਪ ਰਹਿੰਦਾ, ਕਿੰਨੀਆਂ ਮਰਜ਼ੀ ਲਹਿਰਾਂ ਆਉਣ ਉਹ ਪਾਣੀ ਤੋਂ ਨਿਰਲੇਪ ਰਹਿੰਦਾ। ਇਸ ਕਰਕੇ ਸਾਨੂੰ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿਵੇਂ ਤੁਸੀਂ ਵੀ ਇਸ ਵਿੱਚ ਸੰਸਾਰ 'ਚ ਰਹਿਣਾ, ਇੱਥੇ ਦੁੱਖ ਸੁੱਖ ਦੀਆਂ ਲਹਿਰਾਂ ਆਉਂਦੀਆਂ ਰਹਿਣੀਆਂ। ਪਰ ਸਾਡਾ ਇਹ ਨਾ ਹੋਵੇ, ਕਈ ਵਾਰ ਜੀਵ ਬਹੁਤ ਸਮਾਂ ਗੁਰਦੁਆਰੇ ਵੀ ਆਉਂਦਾ, ਬਾਣੀ ਵੀ ਪੜ੍ਹਦਾ, ਕੋਈ ਸੰਸਾਰ ਦਾ ਦੁੱਖ ਆ ਗਿਆ, ਉਹ ਗਿਲਾ ਸ਼ਿਕਵਾ ਕਰਨ ਲੱਗ ਜਾਂਦਾ, ਇਹ ਕਿਉਂ ਮੈਨੂੰ ਆਇਆ। ਕਈ ਵਾਰ ਸਾਡੇ ਨਾਲ ਵੀ ਇਹ ਗੱਲਾਂ ਕਰਦੇ ਨੇ, ਬਹੁਤ ਸਾਰੇ ਜੀਵ ਪੁੱਛਦੇ ਨੇ ਵੀ ਭਾਈ ਸਾਹਿਬ ਜੀ ਵੀ ਆ ਜਿਹੜਾ ਵੀ ਇੰਨੇ ਬਾਣੀ ਪੜ੍ਹਦੇ ਆ, ਇਹ ਵੀ ਦੁੱਖ, ਇਹ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਇਹ ਦੁੱਖ ਸੁੱਖ ਕਈ ਵਾਰ ਮਨ ਦਾ ਨਹੀਂ ਹੁੰਦਾ, ਤਨ ਦਾ ਹੁੰਦਾ। ਤਨ ਦੇ ਦੁੱਖ ਸੁੱਖ ਵੱਖਰੇ ਨੇ, ਮਨ ਦੇ ਵੱਖਰੇ ਨੇ। ਤਨ ਦੇ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਇਸ ਕਰਕੇ ਕਈ ਵਾਰ ਤਨ ਨੂੰ ਰੋਗ ਲੱਗ ਜਾਂਦਾ, ਇਹ ਗੁਰਮੁਖਾਂ ਦੇ ਵੀ ਲੱਗਦਾ। ਗੁਰੂ ਸਾਹਿਬ ਦੇ ਆਪਾਂ ਜਦੋਂ ਇਤਿਹਾਸ ਦੇਖਦੇ ਹਾਂ, ਤਨ ਨੂੰ ਬਹੁਤ ਸਾਰੇ ਰੋਗ, ਤਨ ਨੂੰ ਬਹੁਤ ਸਾਰੇ ਕਸ਼ਟ ਆ ਸਕਦੇ ਨੇ, ਪਰ ਜੇ ਮਨ ਸ਼ਬਦ ਨਾਲ ਜੁੜਿਆ ਹੋਇਆ, ਮਨ ਚੜ੍ਹਦੀ ਕਲਾ 'ਚ ਰਹਿੰਦਾ, ਜਿਹੜਾ ਅਸੀਂ ਆਮ ਕਹਿੰਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ, ਜਿੰਨਾ ਚਿਰ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ, ਜਿੰਨਾ ਚਿਰ ਸੁਰਤੀ ਸੰਸਾਰ ਨਾਲ ਜੁੜੀ ਹੋਈ ਆ, ਓਨਾ ਚਿਰ ਦੁੱਖ ਸੁੱਖ ਵਿਆਪਤ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸਾਣੇ, ਸੁਰਤ ਸ਼ਬਦ ਭਵਸਾਗਰ ਤਰੀਏ ਨਾਨਕ ਨਾਮ ਬਖਾਣੇ। ਜਿੰਨਾ ਚਿਰ ਸਾਡੀ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ, ਪਹਿਲਾਂ ਗੁਰੂ ਦੇ ਨਾਲ ਜੁੜਦੀ ਹੈ, ਗੁਰੂ ਤੋਂ ਅੱਗੇ ਸ਼ਬਦ ਨਾਲ ਜੁੜਦੀ ਹੈ। ਹੁਣ ਇੱਥੇ ਕਈ ਵਾਰ ਕਈ ਜੀਵਾਂ ਨੂੰ ਭੁਲੇਖਾ ਪੈ ਜਾਂਦਾ, ਗੁਰਬਾਣੀ ਜਿਹੜੀ ਹੈ ਇਹਦੇ ਵਿੱਚ ਸ਼ਬਦ ਦਾ ਭੇਦ ਦਿੱਤਾ ਹੋਇਆ, ਜਿਸ ਸ਼ਬਦ ਤੋਂ ਦੁਨੀਆਂ ਦੀ ਉਤਪਤੀ ਹੋਈ ਆ, ਜਿਸ ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਹਨੂੰ ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ, ਤਿਸ ਰੂਪ ਨਰੇਖ ਅਨਾਹਦ ਬਾਜੇ ਸ਼ਬਦ ਨਿਰੰਜਨ ਕੀ ਆ। ਉਹ ਸ਼ਬਦ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਸ ਸ਼ਬਦ ਨੂੰ ਗੁਰਬਾਣੀ 'ਚ ਨਾਮ ਵੀ ਕਹਿ ਦਿੱਤਾ ਗਿਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਸ਼ਬਦ ਤੇ ਨਾਮ ਇੱਕ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਜਨ ਉਸ ਸ਼ਬਦ ਨਾਲ ਜੁੜ ਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ, ਉਹ ਘਰ ਬਾਰ 'ਚ ਰਹਿੰਦਿਆਂ ਹੋਇਆਂ ਹੀ ਮੁਕਤ ਹੁੰਦੇ ਨੇ। ਕਿਉਂ? ਕਿਉਂਕਿ ਧਿਆਉਂਦੇ ਨੇ ਹਰੀ ਨੂੰ, ਪਰਮੇਸ਼ਰ ਨੂੰ ਅਤੇ ਗੁਰੂ ਨੂੰ। ਮਹਾਰਾਜ ਕਹਿੰਦੇ ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਦਿਨ ਟੁੱਟੀ ਜਮਕੀ ਫਾਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਮੁਖ ਜਨ ਸਨ ਇਹ ਭਾਈ ਭਈਆ ਜੀ ਅਤੇ ਬੋਦਲਾ ਜੀ ਅਤੇ ਭਗਵਾਨ ਦਾਸ ਜੀ। ਇਹ ਤਿੰਨ ਗੁਰਸਿੱਖਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਇਹ ਛੇਵੇਂ ਪਾਤਸ਼ਾਹ ਦੇ ਗੁਰਸਿੱਖਾਂ ਦੀ ਗੱਲ ਚੱਲ ਰਹੀ ਹੈ। ਜਿਨ੍ਹਾਂ ਨੇ ਗੁਰੂ ਤੋਂ ਸਿੱਖਿਆ ਲਈ ਸਿੱਖ ਉਹਨੂੰ ਕਹਿੰਦੇ ਨੇ, ਜਿਹੜੇ ਗੁਰੂ ਦੀ ਵਿਚਾਰ ਨਾਲ ਜੁੜ ਜਾਂਦੇ ਇਹਨਾਂ ਨੂੰ ਸਿੱਖ ਕਹਿੰਦੇ ਨੇ। ਹੁਣ ਅੱਜ ਦਾ ਜੋ ਸਮਾਂ ਚੱਲ ਰਿਹਾ ਸਾਡਾ, ਆਮ ਤੌਰ 'ਤੇ ਕਿਉਂਕਿ ਸਾਡੇ ਮਾਤਾ ਪਿਤਾ ਦਾ ਪਹਿਲਾ ਫਰਜ਼ ਹੁੰਦਾ ਕਿ ਬੱਚੇ ਨੂੰ ਗੁਰੂ ਦੇ ਸ਼ਬਦ ਦਾ ਬੋਧ ਦੇਣ, ਗਿਆਨ ਦੇਣ। ਬਹੁਤ ਸਾਰੇ ਮਾਤਾ ਪਿਤਾ ਬੱਚਿਆਂ ਨੂੰ ਇਹ ਗਿਆਨ ਨਹੀਂ, ਕਿਉਂਕਿ ਸਾਡੀ ਇੱਕ ਬਣਦੀ ਹੈ ਵੀ ਬੱਚਾ ਵੱਡਾ ਹੋਵੇ, ਵੱਧ ਤੋਂ ਵੱਧ ਪੈਸੇ ਕਮਾਵੇ। ਇਸ ਤਰ੍ਹਾਂ ਦਾ ਸੰਸਾਰ ਪਦਾਰਥਵਾਦੀ ਹੋ ਗਿਆ, ਗੁਰੂ ਤੋਂ ਦੂਰ ਹੁੰਦਾ ਜਾ ਰਿਹਾ। ਬੱਚਿਆਂ ਨੂੰ ਅਸੀਂ ਗੁਰੂ ਦੇ ਨਾਲ ਜੋੜਿਆ ਨਹੀਂ, ਜੋੜ ਨਹੀਂ ਰਹੇ। ਇੱਕ ਕਸੂਰ ਪਹਿਲਾਂ ਮਾਤਾ ਪਿਤਾ ਗੁਰੂ ਹੁੰਦਾ, ਦੂਜਾ ਗੁਰੂ ਸੰਸਾਰ ਦੀ ਵਿੱਦਿਆ ਦੇਣ ਵਾਲਾ, ਤੀਜਾ ਗੁਰੂ ਅਧਿਆਤਮਿਕ ਗੁਰੂ। ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਜੁੜਦੇ ਨਹੀਂ, ਇਸ ਕਰਕੇ ਸਾਨੂੰ ਗਿਆਨ ਨਹੀਂ ਹੁੰਦਾ। ਅੱਜ ਕਈ ਵਾਰ, ਕਿਉਂਕਿ ਸੰਗਤ 'ਚ ਵਿਚਰੀ ਦਾ ਬੜੇ ਲੰਬੇ ਸਮੇਂ ਤੋਂ, ਪੁੱਛ ਲਈਦਾ ਤੁਹਾਡਾ ਗੁਰੂ ਕੌਣ, ਕਈ ਵਾਰੀ ਪ੍ਰੇਮ 'ਚ ਪੁੱਛੀਦਾ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਕਰਨਾ ਕੀ ਹੈ, ਅਸੀਂ ਗੁਰਦੁਆਰੇ ਆ ਕੇ ਜਾਂ ਗੁਰਦੁਆਰੇ ਆਉਣਾ ਕੀ, ਮਕਸਦ ਕੀ ਹੈ। ਸਾਰੇ ਜਾਣੇ ਅਸੀਂ ਗੁਰਸਿੱਖ ਹਾਂ, ਅਸੀਂ ਕਹਿ ਦਿੰਦੇ ਜੀ ਸਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ। ਇਹ ਬਿਲਕੁਲ ਸੱਚ ਹੈ। ਅਗਲਾ ਸਵਾਲ ਦੂਜਾ ਜਦੋਂ ਖੜਾ ਹੁੰਦਾ ਵੀ ਤੇਰਾ ਗੁਰੂ ਕਹਿੰਦਾ ਕੀ ਹੈ, ਇਹ ਤਾਂ ਦੱਸ, ਸਿੱਖਾਂ ਤੋਂ ਗੁਰੂ ਦਾ ਇਹ ਦੱਸ ਵੀ ਤੇਰਾ ਗੁਰੂ ਕੀ ਉਪਦੇਸ਼ ਦਿੰਦਾ। ਉਹ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ। ਫਿਰ ਸਿੱਖ ਕਿਵੇਂ ਹੋਏ? ਸਿੱਖੀ ਸਿੱਖਿਆ ਗੁਰ ਵਿਚਾਰ। ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਜਾਂ ਤਾਂ ਉਹ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਆ ਕੇ ਸੁਣ ਲਵੇ, ਵਿਚਾਰ ਨੂੰ ਸੁਣੇ, ਜਾਂ ਉਹ ਆਪ ਸਿੱਖੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ ਇਹਨਾਂ ਗੁਰਮੁਖਾਂ ਦੀ ਇਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਉਦਾਸ ਘਰਾਂ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਨਾਲ ਜੁੜੇ ਹੋਏ ਸੀ। ਮਲਕ ਕਟਾਰੂ ਜਾਣੀਏ ਪੈਰਥੀ ਮੱਲ ਜਰਾਹੀ ਖਾਸ। ਕਹਿੰਦੇ ਭਾਈ ਕਟਾਰੂ ਜੀ, ਪਿਰਥੀ ਮੱਲ ਜੀ, ਜਰਾਹੀ ਹੁੰਦੇ ਵੈਦਗਿਰੀ ਦਾ ਕੰਮ ਕਰਦੇ ਸੀ, ਜਿੱਥੇ ਉਹ ਵੈਦਗੁਰੂ ਦਾ ਕਰਮ ਕਰਦਿਆਂ ਹੋਇਆ ਉਹ ਧਰਮ ਨੂੰ ਦ੍ਰਿੜ ਕਰਦੇ ਸੀ, ਨਾਲ ਦੀ ਨਾਲ ਗੁਰੂ ਦੀ ਸੰਗਤ ਕਰਦੇ ਸੀ। ਭਗਤੂ ਸ਼ੁਰਾਬ ਖਾਣੀ ਹੈ ਡੱਲੂ ਰਿਹਾਣੇ ਸਵਾਸ। ਕਹਿੰਦੇ ਸ਼ੁਰਾ ਇੱਕ ਜਾਤੀ ਦਾ ਨਾਂ ਹੈ, ਉਸ ਸਮੇਂ ਦੀਆਂ ਅਲੱਗ ਅਲੱਗ ਜਾਤੀਆਂ ਵੰਡੇ ਹੋਏ ਸੀ ਜੀਵ, ਅੱਜ ਵੀ ਵੰਡੇ ਹੋਏ ਹੋਏ ਆ, ਪਰ ਗੁਰੂ ਸਾਹਿਬ ਨੇ ਤਿੱਕ ਕਰਤਾ ਸਾਨੂੰ। ਉਹ ਭਾਈ ਭਗਤੂ ਜੀ ਕਹਿੰਦੇ, ਇਹ ਡੱਲਾ ਜੀ, ਭਾਈ ਡੱਲੂ ਜੀ, ਇਹ ਕਹਿੰਦੇ ਇਹ ਵੀ ਗੁਰੂ ਦੇ ਸਿੱਖ, ਗੁਰੂ ਦੇ ਸੰਗਤ 'ਚ ਆ ਕੇ ਆਪਣਾ ਜੀਵਨ ਸਫਲ ਕੀਤਾ। ਸੁੰਦਰ ਸੁਆਮੀ ਦਾਸ ਦੋਏ ਵੰਸ਼ ਵਧਾਵਣ ਕਬਲ ਵਿਗਾਸ। ਕਹਿੰਦੇ ਵਧਾਵਣ ਵੰਸ਼ ਦੇ ਵਿੱਚ ਸੁੰਦਰ ਜੀ, ਸੁਆਮੀ ਜੀ, ਇਹ ਦੋ ਦਾਸ, ਦੋਏ ਜਣੇ ਦਾਸ ਗੁਰੂ ਦੇ ਸੀ। ਕਬਲ ਵਧਾਵਣ, ਕਬਲ ਵਿਗਾਸ, ਕਬਲ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਜਦੋਂ ਗੁਰੂ ਦਾ ਸ਼ਬਦ ਵਸ ਜਾਂਦਾ ਉਦੋਂ ਹਿਰਦਾ ਖਿੜ ਜਾਂਦਾ, ਇਸ ਮਨ ਨੂੰ ਹੀ ਹਿਰਦਾ ਕਹਿੰਦੇ ਨੇ। ਜਦੋਂ ਮਨ ਦੇ ਵਿੱਚ ਗੁਰੂ ਦਾ ਗਿਆਨ ਵੱਸ ਜਾਂਦਾ ਉਦੋਂ ਬੁੱਧ ਵੀ ਕਿਹਾ ਗਿਆ, ਇਸੇ ਨੂੰ ਹਿਰਦਾ ਵੀ ਕਿਹਾ ਗਿਆ। ਜਦੋਂ ਸ਼ਬਦ ਦਾ ਨਿਵਾਸ ਹੋ ਜਾਂਦਾ ਉਦੋਂ ਹਿਰਦਾ ਕਿਹਾ ਗਿਆ, ਜਦੋਂ ਇਹਦੇ ਵਿੱਚ ਸ਼ਬਦ ਦਾ ਗਿਆਨ ਆ ਜਾਂਦਾ ਉਦੋਂ ਇਹਨੂੰ ਬੁੱਧ ਕਿਹਾ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਵਿਕਾਸ ਖੇੜਾ ਆ ਗਿਆ, ਜਿਵੇਂ ਕਵਲ ਖਿੜ ਜਾਂਦਾ ਇਵੇਂ ਇਹਨਾਂ ਦੇ ਹਿਰਦੇ ਖਿੜੇ ਰਹਿੰਦੇ ਸੀ। ਗੁਜਰਾਤੇ ਵਿੱਚ ਜਾਣੀ ਹੈ ਭਿਖਾਰੀ ਭਾਵੜਾ ਸੁਲਾਸ। ਗੁਜਰਾਤ ਦੇ ਵਿੱਚ ਭਾਈ ਭਿਖਾਰੀ ਜੀ, ਇਹਨਾਂ ਦੀ ਸਾਖੀ ਵੀ ਆਉਂਦੀ ਹੈ, ਬਹੁਤ ਵੱਡੀ ਲੰਬੀ ਸਾਖੀ ਹੈ, ਫਿਰ ਕਿਤੇ ਸਮਾਂ ਬਣਿਆ ਕੱਲ੍ਹ ਕਰ ਲਾਂਗੇ ਬਾਕੀ, ਕਿਉਂਕਿ ਆਪਣਾ ਸਮਾਂ ਵੀ ਨੇੜੇ ਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਗੁਜਰਾਤ ਦੇ ਵਿੱਚ ਭਾਈ ਭਾਵੜਾ ਜੀ ਭਿਖਾਰੀ, ਉਹ ਵੀ ਗੁਰਮੁਖ ਜਾਨਾਂ ਨੇ ਗੁਰੂ ਦੇ ਹੁਕਮ 'ਚ ਰਹਿ ਕੇ ਇਸ ਬ੍ਰਹਮ ਅਵਸਥਾ ਨੂੰ ਪ੍ਰਾਪਤ ਕੀਤਾ ਹੋਇਆ ਸੀ। ਹੁਕਮ 'ਚ ਰਹਿੰਦੇ ਸੀ, ਕਹਿਣ ਤੋਂ ਭਾਵ ਬ੍ਰਹਮ ਅਵਸਥਾ ਹੁੰਦੀ ਹੈ ਜਿੱਥੇ ਸਾਡਾ ਮਨ ਬ੍ਰਹਮ ਰੂਪ ਹੋ ਜਾਂਦਾ, ਜਿਹਨੂੰ ਕਹਿੰਦੇ ਹਰ ਹਰ ਜੰਦੋ ਏਕ ਹੈ ਬਿਬ ਵਿਚਾਰ ਕਿਛਨਾ ਹੈ, ਜਲ ਤੇ ਉਪਜੇ ਤਰੰਗ ਜੋ ਜਲ ਹੀ ਵਿਖੈ ਸਮਾਏ। ਇਸ ਕਰਕੇ ਗੁਜਰਾਤ ਦੇ ਵਿੱਚ ਕਹਿੰਦੇ ਇਹ ਭਾਈ ਭਿਖਾਰੀ ਜੀ ਸੀਗੇ। ਗੁਰਮੁਖ ਭਾਉ ਭਗਤ ਰਹਿ ਰਾਸ, ਕਹਿੰਦੇ ਗੁਰਮੁਖ ਦੀ ਨਿਸ਼ਾਨੀ ਕੀ ਆ? ਭਾਉ ਭਗਤ ਪ੍ਰੇਮਾ ਭਗਤੀ ਕਰਦੇ ਨੇ, ਭਗਤੀ ਹੁੰਦੀ ਹੋਈ ਪ੍ਰੇਮ ਨਾਲ, ਬੱਧਾ ਚੱਟੀ ਨਹੀਂ ਹੁੰਦੀ। ਦੁਨੀਆਂ ਬੱਧਾ ਚੱਟੀ ਕਰਦੀ ਹੈ ਕਈ ਵਾਰ, ਬੱਧਾ ਚੱਟੀ ਘੰਟਿਆਂ ਬੱਧੀ ਕਰ ਲਓ, ਮਨ ਹੱਟ ਕੇ ਨਾ ਪਾਇਓ। ਪ੍ਰੇਮ ਨਾਲ ਤੁਸੀਂ ਭਾਵੇਂ ਥੋੜ੍ਹਾ ਜਪਿਆ ਤੁਹਾਡਾ ਥਾਂਏ ਪੈ ਜਾਣਾ, ਪ੍ਰੇਮ ਨਾਲ ਥੋੜ੍ਹੀ ਕੀਤੀ ਸੇਵਾ ਵੀ ਤੁਹਾਡੀ ਥਾਂਏ ਪੈ ਜਾਣੀ ਆ, ਬੱਧਾ ਚੱਟੀ ਨਹੀਂ ਕਰਨੀ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸ ਜਾਂਦਾ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਆ ਜਾਂਦਾ, ਗੁਰੂ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਕਰਦਾ। ਕਹਿੰਦੇ ਗੁਰਮੁਖ ਭਾਉ ਭਗਤ ਰਹਿ ਰਾਸ, ਉਹ ਫਿਰ ਸੱਚੀ ਪੂੰਜੀ ਇਕੱਠੀ ਕਰਦੇ ਨੇ, ਉਹ ਰਾਸ ਇਕੱਠੀ ਕਰਦੇ ਨੇ। ਰਹਿ ਰਾਸ ਦਾ ਭਾਵ ਹੁੰਦਾ ਉਹ ਪੂੰਜੀ ਜਿਹੜੀ ਸਾਡੇ ਨਾਲ ਜਾਂਦੀ ਹੈ। ਹੁਣ ਆਪਾਂ ਦੇਖੋ ਦੁਨੀਆਂ 'ਚ ਕਿਹੜੀ ਚੀਜ਼ ਆਪਣੇ ਨਾਲ ਜਾਂਦੀ ਹੈ? ਇਸ ਦੁਨੀਆਂ ਦੇ ਵਿੱਚ ਅੱਜ ਤੱਕ ਕੋਈ ਵੀ ਕੋਈ ਵਸਤੂ ਨਾਲ ਨਹੀਂ ਲੈ ਕੇ ਗਿਆ, ਇੱਕੋ ਚੀਜ਼ ਸਾਡੇ ਨਾਲ ਆਈ ਹੈ ਜਿਹੜੀ ਅਸੀਂ ਲੈਣ ਆਏ ਹਾਂ। ਜਿਹੜਾ ਕਿ ਗੁਰਬਾਣੀ 'ਚ ਕਹਿੰਦੇ ਨੇ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ। ਰਾਮ ਨਾਮ ਦਾ ਹੀ ਭੇਤ ਆ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਸ ਰਾਮ ਨਾਮ ਨੂੰ ਬੁੱਝਣਾ ਹੈ, ਅਕਲੀ ਪੜ੍ਹ ਕੇ ਬੁੱਝੀਏ। ਰਾਮ ਨਾਮ ਸੰਤਨ ਕਰ ਪਾਇਆ, ਉਹ ਸੰਤ ਜਨ ਜਿਨ੍ਹਾਂ ਨੇ ਘਰ ਦੇ ਵਿੱਚ ਗਏ, ਜਿਨ੍ਹਾਂ ਦਾ ਵਾਸਾ ਘਰ ਦੇ ਵਿੱਚ ਹੋਇਆ, ਉਹਨਾਂ ਗੁਰਮੁਖਾਂ ਨੇ ਗੁਰੂ ਦੇ ਰਾਹੀਂ ਇਹ ਪੂੰਜੀ ਇਕੱਠੀ ਕੀਤੀ, ਉਹਨਾਂ ਨੇ ਇਹ ਰਹਿ ਰਾਸ ਕੀਤੀ। ਕਹਿੰਦੇ ਉਹਨਾਂ ਨੇ ਫਿਰ ਪ੍ਰੇਮਾ ਭਗਤੀ ਕੀਤੀ, ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਗੁਰਬਾਣੀ 'ਚ। ਆਪਾਂ ਵੀ ਫਿਰ ਆਪਾਂ ਹੁਣ ਗੁਰੂ ਵਾਲੇ ਬਣ ਕੇ, ਗੁਰਸਿੱਖ ਬਣ ਕੇ, ਆਪਾਂ ਵੀ ਇਹ ਪ੍ਰੇਮਾ ਭਗਤੀ ਕਰਨੀ ਹੁੰਦੀ ਆ, ਪ੍ਰੇਮ ਦੇ ਵਿੱਚ ਉਸ ਮਾਲਕ ਦੇ ਗੁਣ ਗਾਉਣੇ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਤਾਂ ਸਪਸ਼ਟ ਕਹਿ ਦਿੱਤਾ, ਕਹਿੰਦੇ ਕੋਈ ਵੀ ਪ੍ਰੇਮ ਨਾਲ ਉਸ ਵਾਹਿਗੁਰੂ ਜੀ ਨੂੰ ਜਪ ਲਓ ਗੁਰੂ ਦੇ ਰਾਹੀਂ, ਕਹਿੰਦੇ ਉਹਦਾ ਮਿਲਾਪ 100% ਹੋਊਗਾ ਹੀ ਹੋਊਗਾ। ਸੱਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਗੁਰੂ ਦੀ ਸੰਗਤ 'ਚ ਆ ਕੇ ਪੈਦਾ ਹੁੰਦਾ, ਹੋਰ ਕਿਤੇ ਦੁਨੀਆਂ ਦੇ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ। ਇਸ ਕਰਕੇ ਸਤ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ। ਸਤਿਗੁਰ ਨੇ ਕਿਰਪਾ ਕੀਤੀ, ਆਪਾਂ ਰਲ ਮਿਲ ਕੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਕਰ ਰਹੇ ਸੀਗੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਅਗਾਧ ਬੋਧ ਨੇ। ਕਈ ਵਾਰ ਬੋਲਦਿਆਂ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਗੁਰਮੁਖ ਜਨ ਆਪਾਂ ਨੂੰ ਅੰਮ੍ਰਿਤਮਈ ਕੀਰਤਨ ਨਾਲ ਜੋੜਨਗੇ। ਮਹਾਰਾਜ ਕਿਰਪਾ ਕਰਨ, ਆਪਣੇ ਹਿਰਦਿਆਂ 'ਚ ਵੱਸ ਜਾਵੇ ਗੁਰਬਾਣੀ ਅਤੇ ਇਹ ਜੀਵ ਸਫਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਸ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹੁਣਾਂ ਦਾ, ਜੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦਾ ਜਸ ਆਪ ਸੰਗਤਾਂ ਨਾਲ ਸਾਂਝਾ ਕਰਦੇ ਰਹਿਣ, ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਹੁਣ ਸਮਾਂ ਹੋ ਗਿਆ ਹੈ ਕੀਰਤਨ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ। ਭਾਈ ਸਾਹਿਬ ਜੀ, ਪਿਛਲੇ ਦਿਨਾਂ ਤੋਂ ਜੋ ਆਪਾਂ ਵਿਸ਼ੇਸ਼ ਤੌਰ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੀਰਤਨ ਸਮਾਗਮ ਦਾ ਆਰੰਭ ਕੀਤਾ ਸੀ, ਉਸ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਭਾਈ ਸਾਹਿਬ ਜੀ। ਕੱਲ੍ਹ ਤੱਕ ਇਸੇ ਤਰ੍ਹਾਂ ਇਸੇ ਸਮੇਂ ਦੌਰਾਨ ਹਾਜ਼ਰੀਆਂ ਭਰਨਗੇ, ਸੋ ਆਪ ਨੂੰ ਬੇਨਤੀ ਹੈ ਕੱਲ੍ਹ ਵੀ ਆਪ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਾਸਤੇ ਆਪਣੇ ਪਾਸ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਹਨ, ਜੋ ਕਿ 10 ਅਤੇ 11 ਸਤੰਬਰ ਨੂੰ ਸ਼ਾਮ ਦੇ ਸਮੇਂ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕਥਾ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਆਉਣਾ ਅਤੇ ਹਾਜ਼ਰੀਆਂ ਪਾਉਣੀਆਂ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਪਾਵਨ ਬਾਣੀ ਅਗਾਧ ਬੋਧ ਹੈ, ਅਨੰਤ ਭੁੱਲਾਂ ਹੋਈਆਂ ਖਿਮਾ ਬਖਸ਼ਣਾ। ਕੱਲ੍ਹ ਦਾ ਦਿਨ ਇੱਕ ਹੋਰ ਹੈ, ਇਸੇ ਤਰ੍ਹਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨਾ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸ਼ਰਵਣ ਕਰਵਾ ਰਹੇ ਸਨ ਅਤੇ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਕਿ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਕੱਲ੍ਹ ਵੀ ਭਾਈ ਸਾਹਿਬ ਜੀ ਹੋਣਾ ਵੱਲੋਂ ਸ਼ਾਮ ਦੇ ਦੀਵਾਨਾਂ ਵਿੱਚ ਇਸੇ ਸਮੇਂ ਦੌਰਾਨ ਹਾਜ਼ਰੀ ਭਰੀ ਜਾਵੇਗੀ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੇ ਬਿਜੀ ਸਕੇਜੂਅਲ ਦੇ ਵਿੱਚੋਂ 4-5 ਦਿਨਾਂ ਦੇ ਵਾਸਤੇ ਜੋ ਗੁਰਦੁਆਰਾ ਸਾਹਿਬ ਵਿਖੇ ਸਮਾਂ ਕੱਢਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪਣੇ ਪਾਸ ਆ ਰਹੇ ਹਨ, ਜੋ ਕਿ 2 ਦਿਨਾਂ ਦੇ ਵਾਸਤੇ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਹਾਜ਼ਰੀਆਂ ਭਰਨਗੇ। 10 ਅਤੇ 11 ਸਤੰਬਰ ਨੂੰ ਸ਼ਾਮ ਦੇ ਸਮੇਂ 7:15 ਤੋਂ ਲੈ ਕੇ 8:30 ਤੱਕ ਭਾਈ ਸਾਹਿਬ ਜੀ ਹਾਜ਼ਰੀ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਸੋ ਹੁਣ ਪੰਥ ਦਾ ਸਤਿਕਾਰ ਅਤੇ ਟਾਡੀ ਜਥਾ ਭਾਈ ਰਿਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਟਾਡੀ ਜਥੇ ਵੱਲੋਂ ਹਾਜ਼ਰੀ ਭਰੀ ਜਾਵੇਗੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਬੜਭਾਗੇ ਹੋ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਉਸ ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣਨਾ, ਉਸ ਦਾਤੇ ਦੀ ਵਡਿਆਈ ਨੂੰ ਕਰਨਾ। ਸਤਿਗੁਰੂ ਮਹਾਰਾਜ ਆਖਦੇ ਨੇ, ਜਿਹੜੇ ਗੁਰੂ ਕੇ ਪਿਆਰੇ ਸਰਵਣ ਕਰਦੇ ਨੇ ਅਤੇ ਮੁੱਖ ਤੋਂ ਗੁਰੂ ਕੇ ਪਿਆਰੇ ਉਸ ਦੀ ਉਸਤਤ ਕੀਰਤੀ ਨੂੰ ਗਾਉਂਦੇ ਨੇ, ਉਹਨਾਂ ਦੇ ਨੇੜੇ ਦੁੱਖ ਨਹੀਂ ਆ ਸਕਦੇ। ਆਪਾਂ ਹਰ ਰੋਜ਼ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੀ, ਉਹਨਾਂ ਪਾਸੋਂ ਇਲਾਹੀ ਬਾਣੀ ਧੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਦੇ ਹਾਂ। ਗੁਰੂ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਆਓ, ਜਿੰਨਾ ਸਮਾਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਬਾਂਝੀ ਨਾ ਜਾਵੇ, ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਆ ਰਹੇ ਨੇ। ਇਸ ਗੁਰੂ ਨਾਨਕ ਦੇ ਦਰ ਦਾ ਜਿਹੜਾ ਮੈਸੇਜ ਜੀ ਮਨੁੱਖਤਾ ਨੂੰ, ਪੂਰੀ ਮਨੁੱਖਤਾ ਨੂੰ, ਉਹ ਮੈਸੇਜ ਇਹੀ ਹੈ, ਏਕ ਪਿਤਾ ਏਕ ਸਕੇ ਹਮ ਵਾਰ, ਤੂੰ ਮੇਰਾ ਗੁਰਹਾਈ। ਆਪਾਂ ਇੱਕੋ ਬਾਪ ਦੀ ਔਲਾਦ ਹਾਂ, ਫਿਰ ਝਗੜੇ ਝੇੜੇ ਈਰਖਾ ਸਾੜਾ ਨਫ਼ਰਤ ਕਿਉਂ। ਅੱਜ ਮਨੁੱਖ ਆ ਜਿਹੜਾ ਬੰਦਾ ਏ, ਉਹਨਾਂ ਆਪਦੇ ਦੁੱਖਾਂ ਤੋਂ ਦੁਖੀ ਨਹੀਂ ਜਿੰਨਾ ਦੂਸਰੇ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ ਹੈ। ਇਹ ਤੋਂ ਦੂਜੇ ਦੇ ਸੁੱਖ ਵੇਖੀ ਨਹੀਂ ਜਾ ਰਹੇ, ਇਹਦੇ ਅੰਦਰ ਸਾੜਾ ਪੈਦਾ ਹੋ ਜਾਂਦਾ ਹੈ, ਇਹਦੇ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ, ਇਸ ਸਾੜੇ ਨੂੰ, ਇਸ ਈਰਖਾ ਨੂੰ ਕਿਸੇ ਡਾਕਟਰ ਪਾਸ ਜਾਵੇਗਾ, ਕੋਈ ਉਹਦੇ ਕੋਲ ਮੈਡੀਸਨ ਨਹੀਂ। ਇੱਕੋ ਹੀ ਡਾਕਟਰ ਹੈ ਅਤੇ ਇੱਕੋ ਹੀ ਉਹਦਾ ਹੱਟ ਹੈ ਗੁਰੂ ਨਾਨਕ ਦਾ, ਜਿੱਥੇ ਆਏਗਾ ਅਤੇ ਜਿੱਥੇ ਵੈਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਨਾਂ ਪਾਸ ਇਹ ਇਲਾਜ ਹੈ ਸਾੜੇ ਦਾ, ਜਲਣ ਦਾ, ਈਰਖਾ ਦਾ, ਜਿਹੜਾ ਇੱਕ ਦੂਜੇ ਪ੍ਰਤੀ ਆਪਾਂ ਆਪਦੇ ਅੰਦਰ ਪੈਦਾ ਕਰ ਲੈਂਦੇ ਹਾਂ। ਉਹ ਇਸ ਦਰਬਾਰ ਦੇ ਵਿੱਚ ਆ ਕੇ, ਜਦੋਂ ਤੂੰ ਹਾਜ਼ਰੀ ਭਰੇਗਾ ਸਤ ਸੰਗਤ ਦੇ ਵਿੱਚ ਆ ਕੇ, ਜਦੋਂ ਤੂੰ ਮਨ ਬਿਰਤੀ ਇਕਾਗਰ ਕਰਕੇ ਚੌਂਕੜਾ ਮਾਰ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣੇਗਾ, ਉਦੋਂ ਖਤਮ ਹੋ ਗਈ। ਅਤੇ ਸਤਿਗੁਰੂ ਮਹਾਰਾਜ ਜੀ ਦਾ ਮੈਸੇਜ ਇਹ ਹੈ, ਇਹ ਪਿਆਰਿਆ ਈਰਖਾ ਨੂੰ ਛੱਡ, ਕਾਮ ਕ੍ਰੋਧ ਨੂੰ ਛੱਡ, ਇਹ ਨਫ਼ਰਤ ਨੂੰ ਛੱਡ ਦੇ ਅਤੇ ਪਿਆਰ ਪੈਦਾ ਕਰ, ਇੱਕ ਦੂਜੇ ਨੂੰ ਪਿਆਰ ਸਦਾ ਕਰ ਬੰਦੇ। ਕਾਮ ਕ੍ਰੋਧ ਕਾਇਆ ਕੋ ਗਾਲਾ, ਜਿਉਂ ਕੰਚਨ ਸੁਹਾਗਾ ਢਾਲਿਆ। ਇਹ ਗਾਲ ਦਿੰਦੇ ਨੇ ਬੰਦੇ ਦੇ ਸਰੀਰ ਨੂੰ, ਇਉਂ ਗਾਲਦੇ ਨੇ। ਮਹਾਰਾਜ ਕਹਿੰਦੇ, ਜਿਵੇਂ ਸੋਨੇ ਦੇ ਉੱਤੇ ਤੇਜ਼ ਤੋਂ ਤੇਜ਼ ਤੇਜ਼ਾਬ ਦਾ ਅਸਰ ਨਹੀਂ, ਪਰ ਸੁਹਾਗਾ ਐਸਾ ਹੈ, ਉਹ ਸੋਨੇ ਨੂੰ ਵੀ ਗਾਲ ਦਿੰਦਾ, ਇਉਂ ਤੇਰੀ ਜ਼ਿੰਦਗੀ ਨੂੰ ਗਾਲ ਦੇਣਗੇ। ਧੰਨ ਗੁਰੂ ਨਾਨਕ ਦਾ ਦਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਇਹੀ ਹੈ एक दूजे नू प्रेम सदा कर बंदे जो अज डाढ़ी लोड़ है साड़ी कौम नू भी साड़े जथेदारां नू भी। आओ ईरखा साड़ा छड़ के गुरु का उपदेश आपदे हिरदे विच वसाईए। बमार दा ढाडी जत्था मेरे साथी हरप्रीत सिंह जगसीर सिंह ते संगी मैटर दलजीत सिंह कौंकी गा के इंज दस्सदे।

0: ਧਾਗਾ ਜਿਵੇਂ ਦਿੰਦਾ ਢਾਲ ਜੀ,
1: ਇਹਨੂੰ ਸਰੀਰ ਨੂੰ ਤਾਂ ਗੁੱਸਾ ਗਾਲ ਜੀ,
0: ਸੋਨੇ ਨੂੰ ਸੁਹਾਗਾ ਜਿਵੇਂ ਦਿੰਦਾ ਢਾਲ ਜੀ,
1: ਦੇਵੇ ਬੰਦੇ ਦੇ ਸਰੀਰ ਨੂੰ ਤਾਂ ਗੁੱਸਾ ਗਾਲ ਜੀ।
0: ਕੋਈ ਗੱਲ ਵੀ ਨਾ ਹੋਵੇ ਤੇਥੋਂ ਜਰ ਬੰਦਿਆ, ਗੱਲ ਵੀ ਨਾ ਹੋਵੇ ਤੇ

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰ ਦਾ ਇਹ ਮੈਸੇਜ ਹੈ। ਅੱਜ ਦੇ ਸਮੇਂ ਅੰਦਰ ਜਦੋਂ ਹਰ ਪਾਸੇ ਨਫ਼ਰਤ ਤੇ ਈਰਖਾ ਦਾ ਬੋਲਬਾਲਾ ਹੋਵੇ, ਗੁਰੂ ਮਹਾਰਾਜ ਜੀ ਦੇ ਸ਼ਬਦ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਜਦੋਂ ਸਾਡੇ ਹਿਰਦੇ ਵਿੱਚ ਵੱਸਦੀ ਏ, ਗੁਰੂ ਕੇ ਪਿਆਰਿਓ ਇਨਸਾਨੀਅਤ ਜਿਉਂਦਾ ਹੁੰਦੀ ਏ। ਆਓ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਜੋ ਗੁਰੂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀ ਭਰਦੇ ਨੇ। ਦਾਤਾ ਚੜ੍ਹਦੀ ਕਲਾ ਦੀ ਅਮੀਰੀ ਤੁਹਾਡੀ ਝੋਲੀ ਦੇ ਵਿੱਚ ਪਾਵੇ, ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਪੈਦਾ ਕਰੇ ਜੀ। ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ, ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੋਏ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਹਾਜ਼ਰੀ ਭਰਦੇ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੋਂ ਤੋਂ ਸਮੱਤ ਬਖਸ਼ਣੀ, ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਿਆ ਵੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦਾ ਤੇ ਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵਲਾਏ ਨਾਮ ਨਿਧੀ, ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਹ, ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚਾ ਸੋਚ ਰਹੋ ਬਈ ਜੇ ਸੋਚੀ ਲੱਖ ਵਾਰ,

ਕਦੋਂ ਚੱਲਾ ਨਾਲ ਕਿਬ ਸਚਿਆਰਾ ਹੋਈਆ ਕਿਬ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇਹ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੁਤਾਨ ਹੋਵੈ ਕਿਸੈ ਤਾਨ ਗਾਵੈ ਕੁਦਾ ਜਣੇ ਨਿਸ਼ਾਨ

ਕੋਟੀ ਗੁਰ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੁੰਦਰ ਖਾਹੀ ਖਾਹੇ ਹੁਕਮੀ ਹੁਕਮ ਚਲਾਹੇ ਰਾਹੁ ਨਾਨਕ ਵੀ ਸਹਿਵੇ ਪ੍ਰਭਾਉ।

ਸੋਏ ਜਿਨ ਸੇ ਵਿਆਸਨ ਪਾਇਆ ਮਾਨ ਨਾਰੰਗਾ ਵੀ ਹੈ ਗੁਣੀ ਨਿਦਾਨ ਗਾ ਵੀ ਹੈ ਸੁਣੀਐ ਮਨੁਰਖੀਆ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੀ ਬਜਾਈ

ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਰ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਚਲਾਣ ਮੰਦ ਸੁਣਿਆ ਜੋਗ ਜੁਗਤ ਤਨ ਵੇਦ ਸੁਣਿਆ ਸਾ ਸਮਰਤ ਵੇਦ

ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੀ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਪਾਪ ਕਾ ਨਾਸ਼।

ਪਾਤਸ਼ਾਹ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨੈ ਸਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੁਹਿ ਝੂਠਾ ਨਾ ਖਾਈ ਮੰਨੈ ਨਿਮਕਾ ਸਾਸਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨੈ ਮਾਰਗ ਠਾਕਨ ਪਾਏ ਮੰਨੈ ਪਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲਾ ਪੰਥ ਮੰਨੈ ਧਰਮ ਸੇ ਤੀ ਸਨਮਾਨਦੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵੈ ਮੂਰਤ ਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਵੇਖੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ

ਧੌਲ ਧਰਮ ਦਇਆ ਕਾਬੂਤਾ ਸੰਦੋ ਥਾਵਰ ਕਿਆ ਜਨ ਸੂਤ ਜੇ ਕੋ ਬੁਝੇ ਹੋਆ ਸਚਿਆ ਧਵਲੈ ਉਂਬਰ ਕੇਤਾ ਭਾ ਧਰਤੀ ਹੋਰ ਪਰੈ ਹੋਰ ਦਿੱਤੇ ਭਾ ਤਰੈ ਕਮਜ਼ੋਰ ਜੀਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣ ਗੋਏ ਲੇਖਾ ਲਿਖਿਆ ਕੀਤਾ ਹੋਏ

ਹੇ ਭੂਤ ਬਲੀ ਤੀ ਕੱਪੜ ਹੋਏ ਦੇਸਾ ਬੂਣ ਲਈਆ ਉਦੋਏ ਪ੍ਰਿਆ ਮਨ ਭਾਵਾਂ ਕਾ ਸੰਗ ਉਹ ਤੂਪਾ ਨਾਵਾਂ ਕਾ ਰੰਗ ਪੁੰਨੀ ਪਾਪੀ ਆਖਰ ਨਾਹੀ ਕਰਕਾ ਕਰਨਾ ਨਿਕਲਾ ਜਾਹੂ ਆਪੇ ਬੀਜਾ ਪੇ ਹੀ ਖਾਹੂ ਨਾਨੂ ਹੁਕਮੀ ਆਵ ਜਾਹੂ ਤੀਰਾ ਤਪ ਦਇਆ ਦਾਨ ਜੇ ਕੋ ਬਾਵਾ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾ ਤੀਰਥ ਮਲ ਲਾਉ ਸਭ ਗੁਣ ਤੇਰੇ ਮੈਂ ਨਾਹੀ ਹੋਏ ਮਨ ਗੀਤੇ ਪੁੱਤਨ ਹੋਏ ਸੋ ਵਾਸਤੇ ਆਸ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਬਖਤਾ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੁਤੀ ਮਾਹੁ ਕਮਣ ਜਿਤ ਹੋਆ ਆਕਾਰ ਬੇਰ ਨਾ ਪਾਈਆ ਪੰਡਤੀ ਜੇ ਹੋਵੈ ਲੇਹ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨ ਜੋਗੀ ਜਾਣੈ ਰੁਤ ਮਾਉ ਨਾ ਕੋਈ ਜਾਂ ਕਰਦਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਗੁਸਾ ਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਗੀਤਾ ਜਾਕਾ ਹੋਵੈ ਨਾਨਕ ਜੀ ਕੂ ਆਪੋ ਜਾਣੇ ਅੱਗੇ ਗਿਆਨ ਸੁਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੇ ਓੜ ਕਾਲ ਥੱਕੇ ਵੇਦ ਕਹਿਣ ਕਵਾ ਸੱਸ ਅਠਾਰਾਂ ਕਹਿਣ ਕਦੀ ਬਾਸ ਰੂਪ ਦਾ ਲਿਖਾ ਹੋਈ ਤਾਂ ਲਿਖੀ ਆਇਆ ਲਿਖਿਆ ਹੋਈ ਵਿਨਾਸ ਨਾਨਕ ਵੱਡਾ ਆਖੀਆ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਬਾਈਆ ਨਦੀਆਂ ਤੈ ਵਾਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤਰਲਾ ਹੋਮਨੀ ਜੇ ਤੇ ਸਮਨ ਹੋ ਨਾ ਵਿਸਰਾ ਅੰਦਰ ਸਿਫਤੀ ਕਰਨ ਅੰਦੇ ਅੰਦਰ ਕਰਨ ਦੇ ਨਿਅੰਦਾ ਅੰਦਰ ਵੇਖਣ ਸੁਰਨ ਅੰਦੇ ਅੰਦਰ ਜਾਪੈ ਕੈ ਮਨ ਮੰਨ ਦੇ ਅੰਦਰ ਜਾਪੈ ਕੀਤਾ ਆਖਾਰ ਅੰਦਰ ਜਾਪੈ ਪਾਰਾਵਾਰ ਅੰਤ ਕਾ ਕੇਤੇ ਮਿਲਲਾਹੇ ਤਾਂ ਕਈ ਅੰਦਰ ਪਾਏ ਜਾਏ ਇਹੋ ਅੰਦਰ ਜਾਣੈ ਗੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਹੀ ਉੱਚਾ ਥਾ ਉੱਚੇ ਉਮਰੀ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੋਵੇ ਤੇ ਸੁੱਚਾ ਕੌ ਜਾਣੈ ਸੋਏ ਜੇ ਬਣਿਆ ਜਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਨਾ ਮਾਏ ਕਿਤੇ ਮੰਗਾ ਜੋ ਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਾ ਤੁੱਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖਾਹੀ ਖਾਏ ਕੇਤਿਆ ਦੁਖ ਭੂ ਸਰਮਾਰੇ ਪੇਦਾ ਦਰੀ ਦਾ ਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਿਹਾ ਫਿਰ ਸਕਾ ਕੋਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣਾ ਜਿੱਤੀਆਂ ਮੂੰਹ ਖਾਏ ਆਪੇ ਜਾਣਾ ਆਪੇ ਦੇ ਅੱਖ ਸੇ ਪੇ ਗਈ ਗੇ

ਸਮਾਇ ਅਮੁੱਲ ਧਰਮ ਮੁੱਲੀ ਮਾਣ ਮੁੱਲਾ ਤੁੱਲਾ ਮੁੱਲ ਪ੍ਰਮਾਣ ਮੁੱਲਾ ਸੀਸਾ ਮੁੱਲੀ ਸਾਣ ਮੁੱਲਾ ਕਰਮਾ ਮੁੱਲ ਪ੍ਰਮਾਣ ਆ ਮੁੱਲ ਮਲੇ ਆਖਿਆ ਨਾ ਜਾਈ ਆਖਾ ਕਰੇ ਨਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਵਿਗਿਆਨ ਆਖੈ ਬ੍ਰਹਮ ਆਖੈ ਇੰਦ ਆਖੈ ਗੁਪੀਤਾ ਗੋਵਿੰਦ ਆਖੈ ਈਸਰੇ ਆਖੈ ਸਿੰਦੇ ਆਖੈ ਗੀਤੇ ਗੀਤੇ ਬੁੱਧ ਆਖੈ ਦਾਨ ਵੇ ਆਖੈ ਦੇਵ ਆਖੈ ਸੂਰ ਨਾਰ ਮੁੰਦਰ ਸੇਵ ਕੇਤੇ ਆਖੈ ਆਖਣ ਮਾਹੇ ਕੇਤੇ ਕਹਿ ਕਹਿ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਇਆ।

ਕਰਦਾ ਸਰਬ ਸੰਭਾਲੇ। ਵਾਜੇ ਦਾਨ ਅਨੇਕਾ ਸੰਗਾ, ਕੀਤੇ ਮਾਵਣ ਹਾਰੇ, ਕੀਤੇ ਰਾਗ ਮਰੀ ਸੋ ਕਹੀਣ, ਕੀਤੇ ਗਾਵਣ ਹਾਰੇ। ਗਾਵੈ ਤੁਹਨੋਂ ਪਾਉਣ ਪਾਣੀ, ਮੈਂ ਸੁੰਦਰ ਗਾਵੈ ਰਾਜਾ ਤੁਮ ਦੁਆਰੇ। ਗਾ ਬਹਿ ਚੇਤ ਗੁਮਦ ਨੇ ਜਾਣ ਲਿਖਲੇ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ। ਗਾਵਹਿ ਇੰਦੇ ਦਾਸਨ ਮੈਠੇ, ਦੇਵ ਦੇ ਆਂਦਰ ਨਾਲੇ। ਗਾਵੈ

ਸੁਰਗਾਂ ਮਾਸ਼ ਬਿਆਲੇ ਗਾਵ ਨਰਤਨੇ ਪਾਏ ਧੀਰੇ ਅਰਥਰ ਤੀਰਥ ਨਾਲੇ ਗਾਵੈ ਜੂਨ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣਮੰਡਲ ਵਰਮੰਡਾ ਕਰਕਾ ਰੱਖੇ ਤਾਰੇ ਸਹੀ ਤੂਰੋਂ ਗਾਵੈ ਜੂਦਨ ਬਾਵਨ ਰੱਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਲਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬਾ ਸਾਚਾ ਸਾਚੀ ਨਾਈ ਐ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਤਰ ਕਰ ਵੇਖਾ ਕੀਤਾ ਆਪਣਾ ਜਿਵਤੇ ਦੀ ਵਡਿਆਈ ਜੂਤ ਬਾਬਾ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਬੁੰਦਾ ਸੰਦੋ ਸਰੰਬਾ ਝੂਲੀ ਧਿਆਨ ਕੀ ਕਰਿਆ ਕਰਹਿ ਮਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸੈ ਆਦੇਸ਼ ਆਦਨ ਨੀਲਾ ਨਾਦਨਾ ਜੁਗ ਜੁਗੇ ਕੋਵੇ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾ ਨਾਥੀ ਸਭ ਜਾ ਕੀ ਰਿਸਰੇ ਵਰਾ ਸਾਧ ਸੰਯੋਗ ਬੇਜੋਗ ਦੇ ਕਾਰ ਚਲਾਵੈ

ਇੱਕ ਦੂਜੀ ਭਾਅ ਲੱਖ ਹੋਹੇ ਲੱਖ ਐਨਖ ਵੀਸ ਲਹਲਾ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤਰ੍ਹਾਂ ਇਹ ਪਦ ਪਵਣੀਆ ਚੜੀਐ ਹੋਏ ਅਕੀਸ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋ ਚੁਪੈਨ ਜੋਰ ਜੋਰ ਨ ਮੰਗਲ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਨ ਮਨਸੂਰ

ਪਵਨ ਪਾਣੀ ਅਗਨੀ ਪਾਤਾ ਤੇਵੇ ਧਰਤੀ ਥਾਵ ਰੱਖੀ ਧਰਮ ਸਾਧ ਸਵੇ ਜੀ ਅਜੂਤ ਗਏ ਰੰਗ ਤਿਣਕੇ ਨਾਮਾਂ ਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ

ਦੇਸ਼, ਕਿਤੇ ਸਿਰਬਦਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨ ਮੁੰਨ, ਕਿਤੇ ਕਿਤੇ ਰੰਗ ਸਮੁੰਦ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿਤੇ ਪਾ ਨਰਿੰਦ, ਕੀਤੀਆਂ ਸੁਰਦੀ ਸੇਵਾ, ਕਿਤੇ ਨਾਨਕ ਅੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਰ ਮਨੋਦ ਕੂੜਾ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਦਿੱਥਾ ਘਾਟ ਕਰੀਆ ਬਹੁਤ ਨੂੰ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥਾ ਕਰੀਏ ਸੁਰਤ ਮਤ ਮਨ ਬੁੱਧ, ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਤ ਮਹਾਂਬਰ ਸੂਰ, ਤਨਮੈ ਰਾਮ ਰਿਆ ਪਰਪੂਰ, ਤਿੱਥਾ ਸੀਤੋ ਸੀਤਾ ਮਹਿਮਾ।

ਜਿਤ ਹਥਿਆਰ ਭਉ ਖਲਾ ਅਗਨ ਤਪਦਾਉ ਭਾਂਡਾ ਪਾਉ ਅੰਮ੍ਰਿਤ ਡਾਲ ਕੜੀਆ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਦਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ

ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾ ਪਾਤਸ਼ਾਹੀ ਦਸਵੀਂ ਸ਼ਪੈ ਛੰਦ ਵੈ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਰ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਲ ਤੇਨ ਪਾ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹਿ ਸਾਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਦਰਨ ਕੈਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਬਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮ ਨਮਸਤੰਗਾ ਧਰਮ ਨਮਸਤੰਗਾ ਨਾਮ ਨਮਸਤੰਗਾ ਧਾਮ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗਾ ਗਾਧੇ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸਵੇਕਾ ਨਮਸਤੰਗਾ ਨੇਕਾ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਬੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰ ਨਿਰਥਾ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਅਬਾਹੇ ਨਮਸਤੰਗਾ ਗਾਹੇ ਨਮਸਤੰਗਾ ਗਾਹੇ ਨਮਸਤੰਗ ਬਾਹੇ ਨਮਸਤੰ ਦਰਬਰਗੇ ਨਮਸਤੰਗਾ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਯੋਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗਾ ਗੰਮੇ ਨਮਸਤਸਤ ਰਮੇ ਨਮਸਤੰ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਆਦੇਸਿੰਗਾ ਦੇਸੇ ਨਮਸਤੰਗ ਬੇਸੇ ਨਮਸਤੰਗ ਨਿਰਧਾਮੇ ਨਮੋ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੀਵੈ ਨਮਸਤੰਗ ਭੀਵੈ ਨਮਸਤੰਗ ਜਨਮੇ ਨਮਸਤ ਸਵਰਮੇ ਨਮੋ ਸਰਬਗੌਨੇ ਨਮੋ ਸਰਬਪੌਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਭਰਣੇ ਨਮਸਤੰ ਜਲਾਰੰਗ ਨਮਸਤੰ ਗਰਦਾਰੰਗ ਨਮੋ ਸਰਬਧੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਗਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬਸੁਖ ਨਮੋ ਸਰਬਭੁਖ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਬਹੁ ਭੁਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਵੈ ਪ੍ਰਸਾਦ ਅਰੂਪ ਹੈ ਰੂਪ ਹੈ ਜੂ ਹੈ ਅਬੂ ਹੈ ਲੇਖ ਹੈ ਭੀਖ ਹੈ ਨਾਮ ਹੈ ਕਾਮ ਹੈ ਅਦੇ ਹੈ ਬੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਦਾਨ ਹੈ ਤ੍ਰਿਵਰਗ ਹੈ ਸਰਗ ਨੀਲ ਹੈ ਨਾਦ ਹੈ ਅਜੇ ਹੈ ਜਾਨ ਹੈ ਜਨਮ ਹੈ ਮਰਨ ਹੈ ਭੂਤ ਹੈ ਪਰਨ ਹੈ ਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਅਬੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਬੂਝ ਹੈ ਨਰਬੂਝ ਨਰਬੂਝ ਹੈ ਸੂਝ ਹੈ ਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਨੰਦ ਹੈ ਮਹੰਦ ਹੈ ਅਲੀਕ ਹੈ ਨਰਸਰੀ

ਅਨੇਕ ਹੈ ਫਿਰ ਏਕ ਹੈ ਭੁਜੰਬਰਿਆਰ ਛੰਦ ਨਮੋ ਸਰਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਅਨੰਗੀ ਅਨਾਥੇ ਦਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਨਾ ਦੇ ਨਮੋ ਪਾਨ ਪਾਨੇ ਨਮੋ ਬਾਨ ਪਾਦੇ ਅਨੰਗੀ ਅਨਾਮੇ ਸਮਾਥੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਾਥੀ ਵਿਭੂਤੇ ਕਲੰਕਮ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਾਥਾ ਨਮੋ ਲੋ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਗਰਮੇ ਨਮੋ ਪ੍ਰੇਤ ਅਪ੍ਰੇ ਦੇਵੇ ਸੋਧਰਮੇ ਨਮੋ ਰੋ ਹਰਤਾ ਨਮੋ ਰਾ ਰੂਪੇ ਨਮੋ ਸਾ ਸਾ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੈ ਜੈਂਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰ ਤੰਤਰੰਗ ਸਦਾ ਸਚਿਦਾਨੰਦ ਸਰਬਰਨਾਸੀ ਆਰੂਪੇ ਆਰੂਪੇ ਸਮਸਤਲ ਨਿਵਾਸੀ ਸਦਾ ਸਿਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਬਰੋਸ਼ ਬਾਲੰ ਸਦਾ ਸਰਬਦਾ ਸਿਧਾਤਾ ਦਿਆਲੰਗਾ ਸ਼ੇਦੀ ਅਭੇਦੀ ਅਨਾਮੰਗਾ ਕਾਮੰ ਸਮਸਤੋ ਪਰਾਜੀ ਸਮਸਤਸਤ ਕਾਮੰ

ਸੈਂ ਭੁਜੰਗ ਮਰਿਆਦ ਛੰਦ ਅਗਾਧੇ ਆਬਾਧੇ ਆਨੰਦੀ ਸਰੂਪੇ ਨਮੋ ਸਰਾਮਾਨੇ ਸਮਸਤੀ ਨਿਧਾਨੇ ਨਮਸਤਮੰਗ ਨਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਭੰਜੇ ਨਮਸਤਮੰਗ ਅਕਾਲੇ ਨਮਸਤਮੰਗ ਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਾਹੇ

ਸਰਵਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਸਰਵੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਆਖਿਜੇ ਅਰਪਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਵਰਣਾਸੀ ਸਦਾ ਸਰਬਦਾ ਰਿੰਦ ਸਿਦੰ ਨਿਵਾਸੀ ਚਰਪਣ ਸ਼ੰਤ ਵਾਹਿ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਨਿਰਾਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਮਾਨੇ ਸਰਬੰਗ ਮਾਨੇ ਸਰਬੰਗ ਪ੍ਰਾਣਿੰਗ ਸਰਬੰਗ ਤ੍ਰਾਣਿੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰ ਸਰਬੰਗ

ਪਰਮ ਰੂਪ ਨੀ ਮੂਰਤਾ ਪੂਰਨ ਪੁਰਖਾ ਪਾਰ ਸਰ ਬਿਸਵ ਰਚਿਓ ਸੁਅੰਬਵ ਗਰਨ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖਾ ਦੇਸਾ ਪਰਮ ਧਰਮ ਤਾਂ ਸੋ ਪਰਮ ਰੈ ਅਭੂਤ ਲਖ ਬੇਸ ਅੰਗਰਾ ਨਰੰਗ ਜਾਕੈ ਜਾਤ ਪਾਤ ਨਾਮ ਗਰਭ ਗੰਜਾ ਦੁਸ਼ਟ ਪੰਜਨ ਮੁਕਤ ਦਾਏ ਕਾਮ ਨਾਮ ਰੂਪ ਅਮੀ ਕਰੋ ਸਤਤਾ ਏ ਪੁਰਖ ਅਵਧੂਤਾ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੁੰਦਾ ਸਰਬ ਤੇਨ ਭੇਖ ਸਰਬ ਸ਼ਾਨ ਜਾਨਹੀ ਜਿਹੇ

ਨਾ ਆਵੀ ਬਹੁ ਚੇਤਾ। ਮਧੂ ਭਾਰ ਸ਼ੰਦਵੈ ਪ੍ਰਸਾਦ, ਗੁਣ ਗਨ ਉਦਾਰ, ਮਹਿਮਾ ਅਪਾਰ, ਅਸਨੀ ਆਪੰਗੂ ਮਾਇ।

ਇੰਦਰਾਨ ਇੰਦਰ ਬਾਲਾਨ ਬਾਰ ਕਾਲਾਨ ਕਾਲ ਅਨੁਭੂਤ ਅੰਗ ਆਭਾਏ ਅਪੰਗ ਗਾਤ ਮੇਤੇ ਆਪਾਰ ਗੁਣ ਗਨ ਉਦਾਰ ਮੁਨ ਗਨ ਮਰਣਾ ਨਿਰਭੈ ਨੇ ਕਾਮ ਆ ਦੁੱਤ ਪ੍ਰਚੰਡ ਮਿਲਗਰ ਆਖੰਡ ਆ ਲਿਸਿਆ ਕਰਮ ਆ ਦ੍ਰਿਸਿਆ ਧਰਮ ਸਰਬਾ ਪਰਨਾਡਿਆ ਅਨੰਨ ਵਾਢਿਆ ਚਾਚਰੀ ਸ਼ਾਂਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਦਿਰਨਾਮੇ ਅਕਾਮੇ ਭੁਜੰਗ ਬਰਿਆਰ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ

ਪਵਿੱਤਰ ਹੈ। ਅਰਥੀ ਸੈ ਆਦੀ ਸੈ ਆ ਦ੍ਰਿਸੈ ਆ ਕ੍ਰਿਸੈ ਭਗਵਤੀ ਸ਼ਬਦ ਵੈ ਪ੍ਰਸਾਦ ਕਥਤੇ ਕਿ ਆ ਛਿਜ ਦੇਸਾ ਕਿ ਆ ਭਿੰਜ ਭੇਸਾ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕਿ ਆ ਭਿੰਜ ਲੋਕੈ ਕਿ ਆ ਦਿਤ ਸੁਖੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਣੈ ਕਿ ਰਾਜਨ ਪ੍ਰਵਾਹੈ ਕਿ ਧਰਮ ਤੁਜਾ ਹੈ ਕਿ ਅਸ਼ੋਕ ਵਰਣੈ ਕਿ ਸਰਭਾਯ ਵਰਣੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨੁਪਾਨੂਪ ਹੈ ਕਿ ਆਦ ਅਧੀਮ ਹੈ ਕਿ ਆਪ ਭੀਮ ਹੈ ਕਿ ਚਿਤਰੰਗ ਬਹੀਨਾ ਕਿ ਕੈ ਦੀਨਾ ਕਿ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕਿ ਭਾਵ ਬੇਅ ਮੈਂ ਕਿ ਕੈ ਬਲੋ ਕੈ ਮੈਂ ਕਿ ਅਫਲੋ ਗੁਨਾਹ ਹੈ ਕਿ ਸ਼ਾਹ ਨੂੰ ਸ਼ਾਹ ਹੈ ਕਿ ਕਾਰਨ ਗੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਗਰੀਮ ਹੈ ਕਿ ਸਰਬੰਗ ਗਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵੱਤਰ ਮਾਨੇ ਹੈ ਕਿ ਸਰਵੱਤਰ ਦਾਨੇ ਹੈ ਕਿ ਸਰਵੱਤਰ ਗਾਉਂਦੇ ਕਿ ਸਰਵੱਤਰ ਪਾਉਂਦੇ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਪੇਸ ਹੈ ਕਿ ਸਰਵੱਤਰ ਰਾਜਾ ਕਿ ਸਰਵੱਤਰ ਸਾਜਾ ਕਿ ਸਰਵੱਤਰ ਦੀਨਾ ਕਿ ਸਰਵੱਤਰ ਅੜੀਨਾ ਹੈ ਕਿ ਸਰਵੱਤਰ ਜਾਹੂ ਕਿ ਸਰਵੱਤਰ ਬਾਹੂ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸ ਹੈ ਕਿ ਸਰਵੱਤਰ ਕਲ ਹੈ ਕਿ ਸਰਵੱਤਰ ਪਲ ਹੈ ਕਿ ਸਰਵੱਤਰ ਹੰਦਾ ਕਿ ਸਰਵੱਤਰ ਗੰਦਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸੁਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਤ੍ਰਾਣ ਹੈ ਕਿ ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸ ਹੈ ਕਿ ਸਰਵੱਤਰ ਮਾਨਿਆ ਸਦਾ ਵਰਦਾਨਿਆ ਕਿ ਸਰਵੱਤਰ ਜਾਪਿਆ ਕਿ ਸਰਵੱਤਰ ਥਾਪਿਆ ਕਿ ਸਰਵੱਤਰ ਭੰਨ ਹੈ ਕਿ ਸਰਵੱਤਰ ਮਾਨ ਹੈ ਕਿ ਸਰਵੱਤਰ ਇੰਦਰ ਹੈ

ਕਲਮ ਕੇ ਹੁਸਨ ਅਲ ਵਜੂ ਹੈ ਤਮਾ ਮੰਦ ਰਜੂ ਹੈ ਹਮੇਸਰ ਸਲਾਮ ਸਲੀ ਕਦਮ ਦਮ ਗਨੀਮਲ ਸ਼ਿਕਸ਼ਤੇ ਗਰੀਬਲ ਮਰਸਤ ਬੇਲਦਲ ਮਕਾਨਾ ਜਮੀਨਦਲ ਜਮਾਨਾ ਤਮੀਜਲ ਤਮਾਮਾ ਰੁਜੂਲ ਨਿਦਾਨਾ ਹਰੀ ਫਲਾ ਜੀਮੈ ਰਜਾਇਕ ਯਕੀਨਾ

ਤਰਕਾਮੇ ਤਰਵਰਗਨ ਤਰਬਾਧੇ ਅਗੰਜੇ ਅਦ ਅਗਾਧੇ ਸੁਭੰ ਸਰਭਾਗੇ ਸੁ ਸਰਬਾ ਅਨੁਰਾਗੇ ਤ੍ਰੇ ਭੁਗਤਾ ਸਰੂਮ ਛਿਜ ਹੈ ਛੂਤ ਹੈ ਕੇ ਨਰਕੰ ਪ੍ਰਣਾਸ ਮ੍ਰਿਥੀਆ ਪ੍ਰਵਾਸ ਨੇ ਰੁਗਤਾ ਪ੍ਰਵਾਹ ਸਦੈਵ ਸਦਾ ਹੈ ਬੇਭੁਗਤਾ ਸਰੂਪ ਹੈ ਪ੍ਰਭ ਜੁਗਤਾ ਨੂਪ ਹੈ ਨੇ ਰੁਗਤਾ ਸਦਾ ਹੈ ਬੇਭੁਗਤਾ ਪ੍ਰਮਾ ਹੈ ਅਨੁਗਤਾ ਸਰੂਪ ਹੈ ਪ੍ਰਭ ਜੁਗਤਾ ਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਪੀਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਬਹੁਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਮੰਦ ਹੈ ਅਭਗਤ ਹੈ ਬੇਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਦ ਹੈ ਸੁਨਿੰਦ ਹੈ ਲੇਖ ਹੈ ਦੇਖ ਹੈ ਲੇਖ ਹੈ ਭੀਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਗਮ ਹੈ ਨੀਰ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਕਰਮਾ ਸਰਬਾਂ ਧਰਮੰ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਰ ਸੰਤ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬਿਭੂਤੇ ਅਨੰਗੀ ਅਨਾਮੇ ਨਿਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀ

ਦਰਾਗ ਹੈ, ਕਿ ਕਾਮਲਾ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦੇਹਾਂਦਾ ਹੈ, ਕਿ ਰਾਜਕ ਰਹਿੰਦਾ ਹੈ, ਕਰੀਮਲ ਕਮਾਲ ਹੈ, ਕਿ ਸਨ ਜਮਾਲ ਹੈ, ਗਰੀਬਲ ਖਿਰਾਜ ਹੈ, ਗਰੀਬਲ ਲਵਾਜ ਹੈ, ਹਰੀਫਲ ਸਕੰਦ ਹੈ, ਰਾਸਲ ਮਕੰਦ ਹੈ, ਕਲੰਕਨ ਬਰਨਾਸ ਹੈ, ਸਮਸਤਲ ਨਿਵਾਸ ਹੈ, ਗੰਜਲਾ ਗਰੀਬ ਹੈ, ਰਜਾਇਕ ਰਹੀਮ ਹੈ, ਸਮਸਤਲਾ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕਨ ਬਰਨਾਸ ਹੈ, ਬਹਿਸਤਲ ਨਿਵਾਸ ਹੈ,

ਕਰੀ ਮਲ ਕਮਾਲ ਹੈ ਕਿ ਜੁਰਤਾ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਕਿ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲ ਨੰਗ ਹੈ ਕਿ ਮਿੱਤੋ ਅਭੰਗ ਹੈ ਮਧੂ ਭਾਰ ਛੰਦ ਪ੍ਰਸਾਦ ਮੋਨ ਮਨ ਭਰਨਾ ਗੁਣਗਨ ਮਦਾਮ ਅਰਬਰਿਆ ਗੰਜ ਹਰਨਾ ਪਰ

ਸੁਹਾਸ ਗੁਣ ਗਨ ਬਰਣਾ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਰੀ ਅਪੰਗ ਉਪਮਾ ਅਪਾਰ ਗਗਮਿਤ ਉਦਾਰ।

ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨੀਏ ਹੈ, ਜਗ ਜਾਨੀਏ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਾਸੀ ਹੈ, ਸਰਬਨਾਸੀ ਹੈ, ਕਰੁਣਾ ਕਾਰ ਹੈ, ਵਿਸ਼ਵੰਬਰ ਹੈ, ਸਰਬਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਕਲਖੰਡਸ ਹੈ,

ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਬਿਸਮੰਬਰ ਹੈ, ਕਰੁਣਾਲੀ ਹੈ, ਨ੍ਰਿਪ ਨਾਇਕ ਹੈ, ਸਰਬਾਇਕ ਹੈ, ਅਭੰਜਰ ਹੈ, ਰਗੰਜਰ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਜਸ ਕੇ ਜਸ ਹੈ, ਭੁਜੰਗ ਪਰਿਆਰ ਛੰਦ

ਪਰਮ ਤਤੰਗਾ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀ ਅਨਾਤਮ ਬੇਬੂਤੇ ਕਲੰਕਾਰ ਰੂਪੇ ਅਲੰਕਾਰ ਅਲੰਗੇ ਨਮੋ ਆਸੇ ਆਸੇ ਨਮੋ ਮਾਂ ਮੰਗੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ੰਦ ਅਜੈ ਅਲੈ ਅਭੈ ਅਭੈ ਅਬੂ ਅਜੂ ਅਨਾਸ ਅਕਾਸ ਅਗੰਜਾ ਪੰਜਾ ਲੱਖ ਪੱਖ ਕਾ ਦਿਆਲ ਲੇਖ ਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆ ਕਰਮੰਗਾ ਪਰਮੰਗਾ ਗੰਜੇ ਆ ਲੇਖੇ ਉਜੰਬਰਿਆ ਨਿਸ਼ੰਦ ਨਮਸਤੁਲ ਬਰਣਾਮੇ ਸਮਸਤੁਲ ਬਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਰਕਾਮ ਬਿਬੂਦੇ ਸਮਸਤੁਲ ਸਰੂਪੇ ਕੁਕਰਮ ਬਰਣਾਸੀ ਸੁਧਰਮ ਬਿਬੂਦੇ ਸਦਾ ਸਚਿਦਾਨੰਦ ਸਤਰੰਗ ਬਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਏ ਬਾਬੂਤੇ ਗਜਾਏ ਬਾਗਨੀਮੇ ਹਰੀਅੰ ਗਰੀਅੰ ਗਰੀ ਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਬੁਰਤੇ ਸੁਅੰਬਬ ਸੁਬੰਬ

ਵੈ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਰਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸਨਾਤਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਿਓ ਮਰ ਕੂ ਨ ਦੇਖੀਐ ਮਾਂ ਮਤੀ ਕੇ ਸ਼੍ਰੀ ਭਗਵਾਨ ਕੇ ਪਾਏ ਕਿਰਪਾ ਹੁੰਦੇ ਏਕ ਰਤੀ ਮਨ ਏਕ ਰਤੀ ਕੇ ਮਾਤੇ ਮਦੰਗ ਜਰੇ ਦਰਸੰਗਾ ਨੂੰ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸਿਕੂਦਤ ਭੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਪੂ ਬਲੀ ਬੇਦਾ ਨਿਆਮ ਰਸੀਸ ਨਾ ਜਾਤ ਵਿਚਾਰੇ।

ਪੰਕ ਜਾਣ ਕੇ ਸੁੰਦਰ ਹਿੰਸਦ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਪਵਾਨ ਕੇ ਮੂੰਹ ਪਤਾ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਨਾਮ ਸਦਾਰੇ ਤੀਰਥ ਨਾ ਦਇਆ ਤਮਦਾਨ ਸੋ ਸੰਜਮ ਨਹੀਂ ਮਾਨੇ।

ਲਾਗੇ ਤੋਰਾ ਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੇਨ ਤਿਆ ਜਹਾਂ ਨਿਦਾਨ ਚਲੈਂਗੇ ਵੀਰਾ ਪਾਰ ਬਡੇ ਬਰਿਆਰ ਬਚਹਰਾ ਸਾਰ ਕੀ ਤਾਰ ਬਛਈਆ ਤੋਰ ਤਦੇਸ਼ ਮਲਿੰਦ ਮਵਾਸਨ।

ਦੇਵਤ ਦੇ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜੇਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪੈਂਗੇ ਪੁਨ ਮਰਤਾ ਪਨ ਬਾੜ ਜੈ ਤਨ ਬਾ ਬਣ ਗਈ ਬਾ ਬੁੰਜਖ ਬਹਿਗੇ ਸਾਰ ਸਮੂਹ ਪ੍ਰਸੰਨ ਫਿਰਾ ਜਗ ਛਤਰ ਸਵੈ ਵਲੂ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਾਉਂ ਤਰਣੋਂ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਿਕ ਦਾਨ ਨੇ ਸਵੰਬਰ ਸਾਜ ਮਰੇਂਗੇ ਬ੍ਰਹਮ ਮਹੇਸਰ ਵਿਸਨ ਸਚੀ ਪਤਾ ਅੰਤ ਫਸੇ ਜਾਂ ਫਾ ਭਰੇਂਗੇ ਜੀਂਦਰ ਸ਼੍ਰੀ ਭਰ ਕੇ ਪ੍ਰਸਾਦ

ਬਾਸ ਕੀਓ ਵਿਖਿਆਨ ਸੁਬੈਠਕਾ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੂੰ ਸਨ ਲਿਓ ਸਬੈ ਜਿਨ ਪ੍ਰੇਮ ਕੀਆ ਤਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਰਵਾ ਚੀਜ ਸਾਮੈ ਕਾਹੂ ਬਛਾਂ ਕੋ ਸੀਸ ਦਵਾਇਓ ਕਾਹੂ ਪਛਾਂ ਕੋ ਸੀਸਨ ਵਾਇਓ ਕਹੂ ਬਤਾਨ ਕੋ ਪੂਜਤ ਹੈ ਪਸ਼ਕੂ ਮਿਰਤਾ।

ਉਰਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਚੌਪਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਾਈ।

ਰਾਹ ਮਾਰੇ ਪੱਛਾ ਸ੍ਰੀਆ ਤੁਜੂ ਕਰੀਓ ਰੱਛਾ ਰਾਹ ਲੇ ਮੇਰਾ ਖਨਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਗਏ।

ਬਾਦਸ਼ਾਹ ਜਮਨਕਾਰ ਜੋਗੀ ਸ਼ਿਵਕੀਆ ਬੇਦਰਾਜ ਬ੍ਰਹਮਾ ਜੂਤੀਆ ਜਮਨਕਾਰ ਸਾਲੋ ਸਵਾਰਾ ਨਮਸਕਾਰ ਹੈ ਤਾਹੀਂ ਮਾਰਾ।

ਨਮਸਕਾਰ ਤਿਸ ਹੀ ਕੋ ਹਮਾਰੀ ਸਕਲਾ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਗਧੀਆ ਸਤਰਨ ਕੋ ਪਾਲਮੋ ਬਦ ਕੀਆ ਕਟ ਕਟ ਕੇ ਅੰਦਰ ਕੀ ਜਾਂਦ ਭਲੇ ਬੁਰੇ ਕੀ ਬੀਰ ਪਛਾਣ ਚੀਟੀ ਤੇ ਕੁੰਜਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਮਛਾਨਾ ਘੱਟ ਕੱਢ ਕੇ ਪੜ ਪੜ ਕੀ ਜਾਨਾ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਬ ਦੇ ਪਾਰਾ ਜਬ ਆਕਰਖ ਕਰਤ ਹੋ ਕਰ

ਕਾਤਾ ਜੀਆ ਤੁਮ ਤਵ ਸ਼ਰਣੀ ਮਾਰੇ। ਤਨ ਕੇ ਦੁਸ਼ਟ ਦੁਖਤ ਹਵੇ ਮਰੇ, ਪੁਰਖ ਜਮਨ ਪਾਪਰੇ ਤੇ ਹਾਰੇ, ਤਨ ਕੇ ਤੁਮ ਸੰਗੜ ਸਭ ਡਾਰੇ।

ਗੁਰ ਪ੍ਰਸਾਦੇ ਬੁਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ ਕਹੈ, ਨਾਨਕ ਇਹ ਨੇਤਰ ਅੰਧ ਸੇ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ।

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰ ਗੋਬਿੰਦੋਂ ਸਿਮਰੋ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖਣੀਆਂ 'ਤੇ ਚੜ੍ਹੇ, ਤਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਘਰ ਆਖਾਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਹਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਜੀ, ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਅਤੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਵਣ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਅਗਲੀਆਂ ਮੁੜ ਕੇ ਨੇਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ ਗੁਰੂ ਸਾਹਿਬ ਜੀ ਕਿਰਪਾ ਨਾਲ ਸਭ ਦੀਆਂ ਹਾਜ਼ਰੀਆਂ ਬ੍ਰਹਮਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਸੋ ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੇਜੋ ਪੁੱਤ ਜਨਮ ਭਰਮਿਆ ਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਬਰਦਾਤਾ ਕੋ ਨੇ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲਸ ਭਜਨ ਵਿੱਚੋਂ ਆਪ ਗਵਾਇਆ ਜਿਨ

ਹਉ ਵਿੱਚ ਸਚਿਆਰ ਘੁੜਿਆਰੋਂ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਤੋਹਵੈ।

ਸਾਹਿਬ ਜੀ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ

ਸੀ ਭੀ ਸੱਚ ਰੂਪ ਨ ਰੇਖ ਨ ਰੰਗ ਕਿਛੁ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਸੋ ਕਉ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤਿਸਦਾ ਬ੍ਰਹਮਤ੍ਰ ਹੈ ਇੱਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀ ਆ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਬਿਨ ਸਤਿਗੁਰ ਨੌ ਨ ਪਾਈਐ ਬੁਝਹੁ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤਿਸ਼ਨਾ ਭੁੱਖ ਨ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ।

ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ

ਮਾਨ ਹੈ ਜਿੱਤੇ ਮੇਰਾ ਗੁਰ ਧਰੇ ਵਿਕਾ। ਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ, ਪੰਜਾਂ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸੁਭਾਇਮਾਨ ਹੋ ਕੇ ਮੁੱਖ ਭਾਗ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਜੋ ਮੁੱਖ ਭਾਗ ਹੈ, ਧੰਨ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਸ਼ਬਦ 649 ਅੰਗ ਤੇ ਸੁਭਾਇਮਾਨ। ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਕੇ ਉਸ ਨਾਮ ਦੀ ਪ੍ਰਾਪਤੀ ਕਰਨ ਦਾ ਭੇਦ ਦਿੱਤਾ ਗਿਆ। ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹਾਂਗੇ ਉਹਦੇ ਵਿੱਚ ਸਾਨੂੰ ਗੁਰੂ, ਸਤਿਗੁਰੂ ਅਤੇ ਨਾਮ ਦਾ ਹੀ ਭੇਦ ਦਿੱਤਾ ਗਿਆ। ਇਹੀ ਵਸਤੂ ਅਸੀਂ ਪ੍ਰਾਪਤ ਕਰਨੀ ਹੁੰਦੀ ਹੈ। ਜੇ ਅਸੀਂ ਇਹ ਨਾ ਪ੍ਰਾਪਤ ਕੀਤੀ ਤਾਂ ਸਾਡਾ ਜਨਮ ਵਿਅਰਥ ਚਲਾ ਜਾਂਦਾ ਹੈ। ਇਸ ਲਈ ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਉਹ ਗੁਰਮੁਖ ਪ੍ਰਵਾਨ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਅਤੇ ਸਤਿਗੁਰੂ ਵਸ ਗਿਆ। ਆਓ ਸਮੇਂ ਦੀ ਵੰਡ ਅਨੁਸਾਰ ਇਸ ਸ਼ਬਦ ਦੀ ਵਿਚਾਰ ਕਰੀਏ। ਸਤਿਗੁਰ ਕਿਰਪਾ ਕਰਨ ਸਾਡੀ ਸੋਝੀ ਸਾਡੇ ਹਿਰਦੇ 'ਚ ਇਹ ਸ਼ਬਦ ਵਸ ਜਾਵੇ। ਕੀ ਫਰਮਾਨ ਕਰਦੇ ਨੇ ਗੁਰੂ ਅਮਰਦਾਸ ਜੀ? ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਤਾ ਬ੍ਰਹਮਤ੍ਰ ਹੈ, ਏਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ ਫਿਰੈ ਜੋ ਹਰ ਹਿਰਦੇ ਨਾਮ ਸਦਾ ਵਸਾਏ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਬ੍ਰਹਮ ਕਹਿੰਦੇ ਨੇ ਸੱਚ ਨੂੰ, ਨਿਰੰਕਾਰ ਨੂੰ, ਵਾਹਿਗੁਰੂ ਨੂੰ। ਜਿਨ੍ਹਾਂ ਨੇ ਆਪਣਾ ਧਿਆਨ ਉਸ ਬ੍ਰਹਮ ਨਾਲ ਸੱਚ ਨਾਲ ਜੋੜਿਆ ਉਹ ਅਸੀਂ ਬ੍ਰਹਮਤ, ਜਿਹੜੇ ਕਿ ਬ੍ਰਹਮ ਦੀ ਵਿਚਾਰ ਕਰਨ ਵਾਲੇ ਉਹ ਗੁਰਮੁਖ ਹੁੰਦੇ ਨੇ। ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ, ਨਾਮ ਨੂੰ ਜਾਣ ਲਿਆ, ਇੱਕ ਸ਼ਬਦ ਲਿਵਲਾਏ, ਜਿਨ੍ਹਾਂ ਨੇ ਇੱਕ ਸ਼ਬਦ ਨੂੰ ਜਾਣ ਲਿਆ, ਪਰਮਾਤਮਾ ਇੱਕ ਹੈ, ਉਹ ਸ਼ਬਦ ਵੀ ਇੱਕ ਹੈ ਜਿਸ ਸ਼ਬਦ ਤੋਂ ਦੁਨੀਆਂ ਦੀ ਉਤਪਤੀ ਹੋਈ ਹੈ। ਉਹ ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਅਤੇ ਸਰੂਪ ਨਰੇਖ ਅਨਾਹਦ ਵਾਜੇ। ਸ਼ਬਦ ਨਿਰੰਜਣ ਕੀ ਹੈ? ਜਿਹੜਾ ਨਿਰੰਜਣ ਦੇ ਮੁੱਖ ਤੋਂ ਸ਼ਬਦ ਚੱਲ ਰਿਹਾ, ਜਿਸ ਸ਼ਬਦ ਤੋਂ ਉਤਪਤੀ ਹੋਈ ਆ, ਉਹ ਸ਼ਬਦ ਦੀ ਗੱਲ ਕਰ ਰਹੇ ਹੈ ਇੱਥੇ। ਸ਼ਬਦਾਂ ਦੇ ਵਿੱਚ ਉਹ ਸ਼ਬਦ ਦਾ ਭੇਦ ਦਿੱਤਾ ਹੋਇਆ ਇਹ ਗੁਰਬਾਣੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਉਹਨਾਂ ਸਤਿਗੁਰ ਦੀ ਬਾਣੀ ਉਹਦਾ ਭੇਦ ਦੇ ਰਿਹਾ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਉਹਨੂੰ ਸ਼ਬਦਾਂ 'ਚ ਵੀ ਪੂਰਨ ਤੌਰ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦਾ ਕੋਈ ਅੰਤ ਨਹੀਂ ਹੈ। ਇਸ ਕਰਕੇ ਭੇਦ ਦੇ ਰਹੇ ਨੇ ਵੀ ਉਹ ਇੱਕ ਸ਼ਬਦ, ਇੱਕ ਸ਼ਬਦ ਇੱਕ ਦੇ ਮੁੱਖ 'ਚੋਂ ਨਿਕਲੀ ਹੋਈ ਬਾਣੀ, ਉਹਦੇ ਨਾਲ ਜਿਨ੍ਹਾਂ ਦੀ ਸੁਰਤੀ ਜੁੜ ਜਾਂਦੀ ਆ ਉਹ ਆਪਣੇ ਉਸ ਮੂਲ ਨੂੰ, ਬ੍ਰਹਮ ਨੂੰ ਪਛਾਣ ਲੈਂਦੇ ਨੇ। ਅਸਲ ਬ੍ਰਹਮ ਉਹੀ ਬ੍ਰਹਮਣ ਹੈ ਜੋ ਬੁੱਝੇ ਬ੍ਰਹਮ ਵਿਚਾਰ। ਇਸ ਕਰਕੇ ਮਹਾਰਾਜ ਕਹਿੰਦੇ ਉਹ ਬ੍ਰਹਮ ਮਤ ਦੇ ਧਾਰਨੀ ਹਨ, ਉਹ ਗੁਰਮੁਖ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਉਸ ਨਿਰੰਕਾਰ ਨਾਲ ਜੋੜ ਲਿਆ ਇੱਕ ਸ਼ਬਦ ਦੇ ਰਾਹੀਂ। ਕਿਉਂਕਿ ਜਦੋਂ ਸ਼ਬਦ ਹਿਰਦੇ 'ਚ ਵੱਸਦਾ ਫੇਰ ਹੀ ਹਰੀ ਹਿਰਦੇ 'ਚ ਵੱਸਦਾ। ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਸੱਤ ਨਾਮ ਨਾਲ ਜੋੜ ਲਿਆ, ਰਾਮ ਨਾਮ ਨਾਲ ਜੋੜ ਲਿਆ, ਹਰ ਨਾਮ ਨਾਲ ਜੋੜ ਲਿਆ, ਕਹਿੰਦੇ ਜਿਨ੍ਹਾਂ ਦਾ ਇਹ ਸੁਰਤੀ ਉਸ ਸ਼ਬਦ ਨਾਲ, ਨਾਮ ਨਾਲ ਅਤੇ ਹਰੀ ਨਾਲ ਜੁੜ ਗਈ, ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ ਫਿਰ ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਨੇ ਉਸ ਹਰੀ ਨੂੰ, ਪਰਮੇਸ਼ੁਰ ਨੂੰ, ਵਾਹਿਗੁਰੂ ਨੂੰ ਇੱਕ ਨੂੰ ਇੱਕ ਹੀ ਧਿਆਨ ਕਰਦੇ ਨੇ, ਉਹਨਾਂ ਦੇ ਮਗਰ ਸੰਸਾਰ ਦੇ ਪਦਾਰਥ ਨਵ ਨਿਧੀਆਂ 18 ਸਿੱਧੀਆਂ ਪਿੱਛੇ ਪਿੱਛੇ ਫਿਰਦੀਆਂ। ਕਿਉਂਕਿ ਇਹ ਸਭ ਰਿੱਧ ਸਿੱਧ ਨਾਮੇ ਕੀ ਦਾਸੀ, ਇਹ ਸਭ ਨਾਮ ਦੇ ਮਤਹਿਤ ਆ ਸਾਰਾ ਸੰਸਾਰ, ਰਿੱਧੀ ਸਿੱਧੀ ਵੀ ਉਹਦੇ ਮਤਹਿਤ ਹੀ ਆਉਂਦੀ ਆ। ਇਸ ਕਰਕੇ ਕਈ ਜੀਵ ਇਸ ਮਾਰਗ 'ਤੇ ਚੱਲਦੇ ਨੇ, ਰਿੱਧ ਸਿੱਧ 'ਤੇ ਜਾ ਕੇ ਰੁਕ ਜਾਂਦੇ ਨੇ, ਪਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹਨੂੰ ਮਾਰਗ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ ਇਹ ਰਿੱਧੀ ਸਿੱਧੀ ਮਾਰਗ ਕਹਿੰਦੇ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਗੁਰਮੁਖਾਂ ਦੇ।
ਪਰ ਉੱਧਰ ਧਿਆਨ ਨਹੀਂ ਦਿੰਦੇ ਸਾਹਿਬ ਸਵਾਈ ਇਹ ਆ ਕੇ ਉਹਨਾਂ ਦੇ ਕਰਮ ਕਰਦੀਆਂ ਰਹਿੰਦੀਆਂ ਸੀਗੀਆਂ, ਝਾੜੂ ਦਿੰਦੀਆਂ ਸੁਧਾਰ ਤੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਨਾ ਉਹਨਾਂ ਪਾਈਐ ਬੁੱਝੋ ਕਰ ਵਿਚਾਰ। ਕਹਿੰਦੇ ਇਹ ਜਿਹੜਾ ਸ਼ਬਦ ਹੈ ਨਾਮ ਹੈ ਇਹ ਬਿਨਾਂ ਸਤਿਗੁਰ ਤੋਂ ਪਾਇਆ ਨਹੀਂ ਜਾ ਸਕਦਾ। ਬਿਨ ਸਤਿਗੁਰ ਨਾ ਉਹਨਾਂ ਪਾਈਐ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਨੂੰ ਸਤਿਗੁਰ ਦੇ ਰਾਹੀਂ

ਇਹ ਵਿਚਾਰ ਨੂੰ ਬੁੱਝੋ ਕਿ ਨਾਮ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਗੁਰਬਾਣੀ ਨੂੰ ਪੜ੍ਹ ਕੇ ਨਾਮ ਨੂੰ ਬੁੱਝ ਲਓ। ਜੇ ਤੁਸੀਂ ਇਸ ਨਾਮ ਨੂੰ ਨਾ ਬੁੱਝਿਆ, ਮਹਾਰਾਜ ਕਹਿੰਦੇ ਦੁਆਰਾ ਦੁਆਰਾ ਜੂਨਾ 'ਚ ਆਉਣਾ ਪਊਗਾ, ਜਨਮ 'ਚ ਆਉਣਾ ਪਊਗਾ, ਭਾਵੇਂ ਦੁਨੀਆ ਤੁਹਾਨੂੰ ਗੁਰਮੁਖ ਵੀ ਕਿਉਂ ਨਾ ਕਹੇ। ਜਿੰਨੀ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੇ ਆਵੇ ਜਾਏ। ਬੁੱਝੋ ਕਰ ਵਿਚਾਰ ਬਿਨ ਸਤਿਗੁਰ ਨਾਉ ਨਾ ਪਾਈਐ। ਇਹ ਨਾਮ ਦੀ ਪ੍ਰਾਪਤੀ ਸਤਿਗੁਰ ਤੋਂ ਬਿਨਾਂ ਨਹੀਂ ਹੋਈ ਅੱਜ ਤੱਕ ਕਿਸੇ ਨੂੰ। ਸਤਿਗੁਰ ਦੀ ਜਿਹੜਾ ਸ਼ਰਨ ਚਲਿਆ ਜਾਂਦਾ, ਸਤਿਗੁਰ ਕਿਰਪਾ ਕਰਕੇ ਉਸ ਨੂੰ ਇਹ ਦਾਤ ਦਿੰਦੇ ਨੇ ਨਾਮ ਦੀ, ਜਿਸ ਨੂੰ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਉਦੇ ਅਸੀਂ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਹਾਂ ਜਿਹਦੇ ਸਾਨੂੰ ਸਤਿਗੁਰ ਤੋਂ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁੱਖ ਪਾਏ ਜੁਗ ਚਾਰ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰ ਮਿਲਿਆ, ਕਹਿੰਦੇ ਉਹਨਾਂ ਨੇ ਸੁੱਖ ਪਾਇਆ। ਚਾਰੇ ਯੁੱਗਾਂ ਦੇ ਵਿੱਚ ਉਹਨਾਂ ਨੇ ਸੁੱਖ ਪਾਇਆ ਜਿਨ੍ਹਾਂ ਨੂੰ ਅੰਤਰ ਧਿਆਨ ਹੋ ਕੇ ਉਹ ਸਤਿਗੁਰ ਦੇ ਸਨਮੁੱਖ ਹੋ ਗਏ, ਗੁਰੂ ਦੇ ਰਾਹੀਂ ਸਤਿਗੁਰ ਦੇ ਸਨਮੁੱਖ ਹੋ ਗਏ। ਜਿਹੜੇ ਜਿਨ੍ਹਾਂ ਨੇ ਇਹ ਗੁਰੂ ਦੀ ਮੱਤ ਲੈ ਕੇ, ਨਾਨਕ ਪੂਰੇ ਭਾਗ ਵੱਡੇ ਭਾਗ ਨੇ ਉਹਨਾਂ ਗੁਰਮੁਖਾਂ ਦੇ। ਬਿਨਾਂ ਭਾਗਾਂ ਤੋਂ ਕੁਛ ਪ੍ਰਾਪਤੀ ਨਹੀਂ ਹੁੰਦੀ, ਇਹ ਸੱਚ ਹੈ। ਜੇ ਸਾਡੇ ਭਾਗਾਂ 'ਚ ਹੋਵੇ ਸਤਿਸੰਗ 'ਚ ਆ ਜਾਂਦਾ, ਸਤਿਸੰਗ ਆ ਕੇ ਗਿਆਨ ਮਿਲਦਾ, ਗਿਆਨ ਤੋਂ ਅੱਗੇ ਧਿਆਨ 'ਚ ਜਾਂਦਾ, ਧਿਆਨ ਦੁਆਰਾ ਹੀ ਇਹ ਪ੍ਰਾਪਤੀ ਹੁੰਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁੱਖ ਪਾਏ। ਉਹੀ ਸੁੱਖ ਪਾਉਂਦੇ ਨੇ ਚਾਰੇ ਯੁੱਗਾਂ ਦੇ ਵਿੱਚ, ਜਿੰਨਾ ਸਮਾਂ ਹੈ ਹਰ ਸਮੇਂ ਦੇ ਵਿੱਚ। ਅੱਜ ਤੱਕ ਸੰਸਾਰ ਦੇ ਵਿੱਚ ਜਿਹਨੇ ਵੀ ਸੁੱਖ ਪਾਇਆ, ਨਾਮ ਅਤੇ ਸਤ ਤੋਂ ਬਿਨਾਂ ਸੁੱਖ ਨਹੀਂ ਪਾਇਆ। ਇਸ ਲਈ ਮਹਾਰਾਜ ਕਹਿੰਦੇ ਸਤ ਨਾਮ ਦੀ ਪ੍ਰਾਪਤੀ ਹੀ ਸੁੱਖਾਂ ਦਾ ਖਜ਼ਾਨਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਇਸ ਨਾਮ ਦੀ ਪ੍ਰਾਪਤੀ ਕਰ ਲਈ। ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਸਾਨੂੰ ਨਾਮ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ। ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਜਵਾਨੀ ਦੇ ਵਿੱਚ ਤੋਂ ਲੈ ਕੇ ਬੁਢਾਪੇ ਤੱਕ ਜਿਹੜਾ ਮਨ ਗੁਰੂ ਦੀ ਸੋਝੀ ਨਹੀਂ ਰੱਖਦਾ, ਗੁਰੂ ਦਾ ਗਿਆਨ ਨਹੀਂ ਰੱਖਦਾ, ਉਹਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਬਲ ਰਹੀ ਹੈ, ਉਹਦੇ ਅੰਦਰ ਭੁੱਖ ਹੈ। ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ, ਤ੍ਰਿਸ਼ਨਾ ਰੂਪੀ ਅਗਨ ਸਾਰਿਆਂ ਦੇ ਅੰਦਰ ਬਲ ਰਹੀ ਹੈ। ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਬੁੱਝਦੀ ਕਿਵੇਂ ਹੈ? ਮਹਾਰਾਜ ਕਹਿੰਦੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੇ ਨਾਏ, ਉਹ ਹਰੀ ਦੇ ਨਾਮ ਨਾਲ ਤ੍ਰਿਸ਼ਨਾ ਰੂਪੀ ਅਗਨ ਜਿਹੜੀ ਬਲ ਰਹੀ ਹੈ ਸਾਰਿਆਂ ਦੇ ਅੰਦਰ, ਪਦਾਰਥ ਇਕੱਠੇ ਕਰਨੇ ਇਹ ਵੀ ਤ੍ਰਿਸ਼ਨਾ ਹੈ। ਸਾਰੀ ਉਮਰ ਬੰਦਾ ਇਕੱਠੇ ਕਰਦਾ ਕਰਦਾ ਕਰਦਾ ਚਲਿਆ ਜਾਂਦਾ, ਇਹ ਪ੍ਰਾਪਤੀ ਨਹੀਂ ਕਰਦਾ। ਇਸ ਲਈ ਸਾਡੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਰੂਪੀ ਅਗਨ ਜਾਲ ਰਹੀ ਹੈ ਸੰਸਾਰ। ਤ੍ਰਿਸ਼ਨਾ ਰਜੋ ਗੁਣ 'ਤੇ ਜਾ ਕੇ ਪ੍ਰਗਟ ਹੁੰਦੀ ਆ। ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਜਿਹੜੀਆਂ ਨੇ ਇਹ ਰਜੋ ਗੁਣ ਹੈ। ਰਜੋ ਗੁਣ ਨੂੰ ਅਗਨ ਸਾਗਰ ਕਿਹਾ ਗਿਆ ਗੁਰਬਾਣੀ 'ਚ। ਇਹ ਅਗਨ ਸਾਗਰ ਦੇ ਵਿੱਚ ਮਨ ਸ਼ੀਤਲ ਨਹੀਂ ਹੋ ਸਕਦਾ, ਅਗਨ ਦੇ ਵਿੱਚ ਠੰਡ ਨਹੀਂ ਹੁੰਦੀ। ਇਸ ਕਰਕੇ ਪਰਮੇਸ਼ੁਰ ਦੇ ਨਾਮ ਨਾਲ ਜੁੜ ਕੇ ਹੀ ਠੰਡਕ ਪ੍ਰਾਪਤ ਕੀਤੀ ਜਾਂਦੀ ਹੈ, ਤ੍ਰਿਸ਼ਨਾ ਰੂਪੀ ਅੱਗ ਖਤਮ ਹੋ ਜਾਂਦੀ ਹੈ, ਬੁੱਝ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਭਾਵੇਂ ਕੋਈ ਜਵਾਨੀ ਦੇ ਵਿੱਚ ਆ, ਭਾਵੇਂ ਬੁਢੇਪੇ ਦੇ ਵਿੱਚ ਆ, ਉਹਦੇ ਅੰਦਰੋਂ ਇਹ ਤ੍ਰਿਸ਼ਨਾ ਰੂਪੀ ਅੱਗ ਖਤਮ ਨਹੀਂ ਹੁੰਦੀ, ਕਿਉਂਕਿ ਉਹਨੂੰ ਗਿਆਨ ਨਹੀਂ ਹੈ। ਮੈਂ ਇਹ ਸੰਸਾਰ 'ਚ ਆਇਆ ਕੀ ਲੈਣ ਲਈ ਆਇਆ? ਇਹ ਪਦਾਰਥ ਹੋਣੇ ਚਾਹੀਦੇ ਆ ਸਾਡੇ ਕੋਲ, ਇਹ ਤਾਂ ਮਹਾਰਾਜ ਕਹਿੰਦੇ ਤੁਹਾਡੇ ਮਗਰ ਫਿਰਨਗੇ। ਪਰ ਜੇ ਤੁਸੀਂ ਗੁਰੂ ਦੇ ਨਾਲ ਸ਼ਬਦ ਨਾਲ ਸੁਰਤੀ ਜੋੜ ਲਓਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ। ਜਿਹੜੇ ਮਨ ਦੀ ਮੱਤ ਨਾਲ ਚੱਲਦੇ ਨੇ, ਆਪਣੀ ਮੱਤ ਚੱਲ ਜਿਹਨਾਂ ਦੇ ਅੰਦਰ ਹੈ, ਜਿੱਥੇ ਗੁਰੂ ਦੀ ਮੱਤ ਨਹੀਂ ਹੈ, ਜਿੱਥੇ ਗੁਰੂ ਦਾ ਗਿਆਨ ਨਹੀਂ ਹੈ, ਅਗਿਆਨਤਾ ਹੈ, ਅਗਿਆਨਤਾ ਦੇ ਵਿੱਚ ਮਨ ਨੂੰ ਮੁੱਖ ਆਪਣਾ ਮੁੱਖ ਆਪਣੀ ਗੱਲ ਨੂੰ ਮੁੱਖ ਰੱਖਣਾ। ਜਿਹੜਾ ਗੁਰੂ ਦੀ ਮੱਤ ਲੈ ਲੈਂਦਾ, ਉਹ ਗੁਰੂ ਦੀ ਗੱਲ ਨੂੰ ਮੁੱਖ ਰੱਖਦਾ, ਵੀ ਮੇਰਾ ਗੁਰੂ ਆਹ ਗੱਲ ਕਹਿੰਦਾ, ਮੈਂ ਆਹ ਕਰਨਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਭੁੱਖ ਹੈ ਸੰਸਾਰ ਦੇ ਪਦਾਰਥਾਂ ਦੀ, ਭੋਗਾਂ ਦੀ ਭੁੱਖ, ਭੁੱਖਾਂ ਬਹੁਤ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਜਾਂਦਾ ਹੈ, ਨਾਮ ਜਨ ਕੇ ਮਨ ਵਸਿਆ, ਭੁੱਖਾਂ ਸਭ ਗਵਾਈਆਂ, ਇਹ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਂਦੀਆਂ। ਇਹ ਭੁੱਖ ਜਿਹੜੀ ਵੀ ਭੁੱਖ ਹੈ ਪਦਾਰਥਾਂ ਦੀ ਲਾ ਲਓ, ਕਿਸੇ ਤ੍ਰਿਸ਼ਨਾ ਕਿਸੇ ਚੀਜ਼ਾਂ ਨੂੰ ਭੋਗਣ ਦੀ ਲਾ ਲਓ, ਇਹ ਸਾਰੀਆਂ ਭੋਗਾਂ ਖਤਮ ਹੋ ਜਾਂਦੀਆਂ, ਭੁੱਖਾਂ ਸਾਰੀਆਂ ਖਤਮ ਹੋ ਜਾਂਦੀਆਂ। ਮਹਾਰਾਜ ਕਹਿੰਦੇ ਕਿਵੇਂ ਖਤਮ ਹੁੰਦੀਆਂ? ਕਹਿੰਦੇ ਗੁਰਮੁਖ ਸ਼ਬਦੇ ਰੱਤਿਆ ਸੀਤਲ ਹੋਏ ਆਪ ਗਵਾਏ। ਜਿਹੜੇ ਗੁਰੂ ਵਾਲੇ ਬਣ ਗਏ, ਜਿਹਨਾਂ ਨੇ

ਗੁਰੂ ਦੀ ਮੱਤ ਲਈ ਉਹ ਸ਼ਬਦ ਦੇ ਰੰਗ 'ਚ ਰੰਗੇ ਗਏ, ਨਾਮ ਦੇ ਰੰਗ 'ਚ ਰੰਗੇ ਗਏ। ਸੀਤਲ ਹੋਏ ਉਹ ਠੰਡੇ ਹੋ ਗਏ, ਉਹਨਾਂ ਦੇ ਮਨ ਤਪਦੇ ਨਹੀਂ, ਕਿਉਂਕਿ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਨਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿੰਨਾ ਚਿਰ ਸਾਡਾ ਧਿਆਨ ਗੁਰੂ ਨਾਲ ਨਹੀਂ ਜੁੜਦਾ, ਗੁਰੂ ਦਾ ਗਿਆਨ ਨਹੀਂ ਹੁੰਦਾ, ਉਨਾ ਚਿਰ ਮਹਾਰਾਜ ਕਹਿੰਦੇ ਇਹ ਭੁੱਖ, ਇਹ ਤ੍ਰਿਸ਼ਨਾ ਦੀ ਅਗਨ ਸਾੜਦੀ ਹੈ, ਮਨ ਸ਼ੀਤਲ ਨਹੀਂ ਹੋ ਸਕਦਾ, ਮਨ ਟਿਕ ਨਹੀਂ ਸਕਦਾ। ਮਨ ਨੂੰ ਟਿਕਾਉਣ ਲਈ ਹੀ ਅਸੀਂ ਗੁਰੂ ਕੋਲ ਆਉਂਦੇ ਹਾਂ। ਬਹੁਤ ਸਾਰੇ ਜੀਵ ਇਹ ਗੱਲ ਕਹਿ ਦਿੰਦੇ ਆ ਜੀ, ਸਾਡਾ ਮਨ ਤਾਂ ਟਿਕਦਾ ਨਹੀਂ ਗਾ। ਹੁਣ ਜੇ ਟਿਕ ਗਿਆ ਫਿਰ ਤਾਂ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਮਨ ਨੂੰ ਟਿਕਾਉਣ ਲਈ ਗੁਰੂ ਕੋਲ ਆਉਣਾ, ਸਿੱਖਿਆ ਲੈਣੀ ਪੈਂਦੀ ਹੈ। ਮਨ ਕਿਉਂ ਨਹੀਂ ਟਿਕਦਾ? ਉਹ ਕਹਿੰਦੇ ਮਨ ਪਦਾਰਥਾਂ ਨਾਲ ਇਹਨੂੰ ਰਜਾਉਣ ਨੂੰ ਫਿਰਦਾ, ਤੂੰ ਇਹ ਰੱਜਦਾ ਨਹੀਂ, ਕਿਉਂਕਿ ਮਨ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਕੋਈ ਵੀ ਵਸਤੂ ਮਨ ਲਈ ਹੈ ਹੋਈ ਨਹੀਂ। ਆਹ ਤਨ ਲਈ ਹੈ, ਜੋ ਕੁਛ ਵੀ ਹੈ ਆਪਾਂ ਇਕੱਠਾ ਕਰਦੇ ਹਾਂ ਤਨ ਲਈ ਹੈ, ਤਨ ਦੀਆਂ ਸਹੂਲਤਾਂ ਮਿਲ ਜਾਣਗੀਆਂ ਤੁਹਾਨੂੰ, ਪਰ ਮਨ ਜੇ ਅੰਦਰ ਸ਼ਾਂਤ ਨਹੀਂ ਹੈ, ਇਹ ਤਨ ਦੀਆਂ ਸਹੂਲਤਾਂ ਵੀ ਸਾਡੇ ਕਿਸੇ ਕੰਮ ਨਹੀਂ ਆਉਂਦੀਆਂ। ਇਸ ਕਰਕੇ ਬੰਦਾ ਦੁਖੀ ਰਹਿੰਦਾ। ਮਹਾਰਾਜ ਕਹਿੰਦੇ ਜਿੰਨਾ ਚਿਰ ਗੁਰਮੁਖ ਸ਼ਬਦ ਦੇ ਰਤਿਆ, ਜਿੰਨਾ ਚਿਰ ਇਹ ਗੁਰੂ ਦਾ ਸ਼ਬਦ, ਜਿੰਨਾ ਚਿਰ ਇਹ ਗੁਰਬਾਣੀ ਦਾ ਗਿਆਨ ਅਤੇ ਉਹ ਸ਼ਬਦ ਨਾਮ ਹਿਰਦੇ 'ਚ ਨਹੀਂ ਵੱਸਦਾ, ਉਨਾ ਚਿਰ ਮਨ ਸੀਤਲ ਨਹੀਂ ਹੁੰਦਾ। ਆਪ ਗਵਾਏ ਜਿੰਨਾ ਚਿਰ ਆਪਾ ਭਾਵ ਖਤਮ ਨਹੀਂ ਹੁੰਦਾ। ਆਪ ਹੁੰਦਾ ਹਉਮੈ, ਹਉਮੈ ਹੀ ਹੈ ਜਿਹੜੀ ਸਾਨੂੰ ਨਾਮ ਦੇ ਵਿੱਚ ਸਮਾਈ ਨਹੀਂ ਕਰਨ ਦਿੰਦੀ, ਹਉਮੈ ਹੀ ਹੈ ਜਿਹੜੀ ਸਾਨੂੰ ਗਿਆਨ ਨਹੀਂ ਲੈਣ ਦਿੰਦੀ। ਆਪਣੀ ਹਉਮੈ ਦਾ ਗਿਆਨ ਹੋਣ ਕਰਕੇ ਕਈ ਵਾਰ ਜੀਵ ਇਹ ਗਿਆਨ ਲੈਂਦੇ ਨਹੀਂ। ਥੋੜ੍ਹਾ ਗਿਆਨ ਸੰਸਾਰ ਦਾ ਆ ਜਾਂਦਾ, ਚਾਰ ਕਿਤਾਬਾਂ ਪੜ੍ਹ ਲਈਆਂ, ਉਹ ਬੰਦਾ ਕਹਿੰਦਾ ਮੈਨੂੰ ਬੜਾ ਗਿਆਨ ਹੈ। ਇਸ ਕਰਕੇ ਇਹ ਹਉਮੈ ਆ ਵੀ ਮੈਨੂੰ ਬਹੁਤ ਪਤਾ ਹੈ, ਕੱਖ ਵੀ ਨਹੀਂ ਪਤਾ ਆਪਾਂ ਨੂੰ ਤਾਂ। ਇਸ ਕਰਕੇ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਫਿਰ ਸਮਝ ਆਉਂਦੀ ਹੈ ਵੀ ਆਪਾਂ ਨੂੰ ਕੁਛ ਵੀ ਨਹੀਂ ਪਤਾ। ਗੁਰੂ ਸਾਹਿਬਾਂ ਨੇ ਤਾਂ ਉਹ ਗਿਆਨ ਦੇਤਾ ਜਿਹੜਾ ਅੱਜ ਤੱਕ ਸਾਇੰਸਦਾਨ ਵੀ ਖੋਜਦੇ ਆ, ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਕੀ ਕੀਤਾ? ਆਪ ਗਵਾਏ ਤਾਂ ਸੋ ਪਾਏ। ਉਹਨਾਂ ਨੇ ਪਰਮਾਤਮਾ ਨੂੰ ਪਾਇਆ ਜਿਨ੍ਹਾਂ ਨੇ ਆਪਾ ਭਾਵ ਖਤਮ ਕਰਤਾ, ਜਿੱਥੇ ਮੈਂ ਨਹੀਂ ਉੱਥੇ ਤੂੰ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਕੀ ਕੀਤਾ? ਗੁਰੂ ਦੀ ਮੱਤ ਲੈ ਕੇ ਆਪਾ ਭਾਵ ਖਤਮ ਕਰ ਦਿੱਤਾ, ਉਹ ਸ਼ਬਦ 'ਚ ਰੰਗੇ ਗਏ, ਨਾਮ 'ਚ ਰੰਗੇ ਗਏ। ਜੇ ਅਸੀਂ ਹਉਮੈ ਦੇ ਵਿੱਚ ਹਾਂ, ਆਪਾ ਭਾਵ ਖਤਮ ਨਹੀਂ ਹੁੰਦਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨੂੰ ਬਸੇ ਇਕੱਠਾ। ਫਿਰ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਸ਼ਬਦ 'ਚ ਰਤੇ ਗਏ ਉਹਨਾਂ ਦੇ ਮਨ ਤ੍ਰਿਪਤ ਹੋ ਗਏ। ਅੰਦਰ ਤ੍ਰਿਪਤ ਸੰਤੋਖਿਆ ਫਿਰ ਧੁੱਖ ਭੁੱਖ ਨਾ ਲੱਗੇ ਆਏ। ਉਹ ਅੰਦਰੋਂ ਤ੍ਰਿਪਤ ਹੋ ਗਏ, ਮਨ ਤ੍ਰਿਪਤ ਹੋ ਗਏ ਕਹਿਣ ਤੋਂ ਭਾਵ। ਇਸ ਕਰਕੇ ਜਿਹੜੀ ਤ੍ਰਿਪਤੀ ਹੈ ਇਹ ਸੰਤੋਖ ਨਾਲ ਹੁੰਦੀ ਹੈ। ਜਿਹੜੀ ਅੱਗ ਹੈ ਉਹਨੂੰ ਬੁਝਾਉਣ ਲਈ ਜਲ ਚਾਹੀਦਾ ਹੈ, ਇਸੇ ਤਰ੍ਹਾਂ ਹੀ ਜਿਹੜਾ ਸੰਤੋਖ ਰੂਪੀ ਜਲ ਹੈ ਇਹ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਉਹਨੂੰ ਖਤਮ ਕਰ ਦਿੰਦਾ। ਇਸ ਕਰਕੇ ਸੰਤੋਖ ਆ ਗਿਆ, ਅੰਦਰ ਤ੍ਰਿਪਤ ਸੰਤੋਖ ਆ, ਉਹ ਮਨ ਸੰਤੋਖੀ ਹੁੰਦਾ। ਜੋ ਉਹਨੂੰ ਮਿਲ ਜਾਂਦਾ ਉਹ ਕਹਿੰਦਾ ਬਹੁਤ ਆ। ਜਿਹਦੇ ਅੰਦਰ ਜੇ ਭੁੱਖ ਆ ਨਾ ਸੰਸਾਰ ਦੇ ਪਦਾਰਥਾਂ ਦੀ, ਪਰਮਾਤਮਾ ਤਾਂ ਦੇ ਹੀ ਜਾਂਦਾ, ਦੇ ਹੀ ਜਾਣਾ ਉਹਨੇ ਤਾਂ ਕਿਵੇਂ ਨਾ ਕਿਵੇਂ ਦੇ ਹੀ ਜਾਂਦਾ, ਪਰ ਉਹਨੂੰ ਸ਼ਾਂਤੀ ਨਹੀਂ ਆਉਂਦੀ। ਉਹ ਕਹਿੰਦਾ ਵੀ ਕੱਲ੍ਹ ਨੂੰ ਕੀ ਬਣੂੰਗਾ, ਪਰਸੋਂ ਨੂੰ ਕੀ ਬਣੂੰਗਾ, ਉਹ ਇਹੀ ਸੋਚੀ ਜਾਂਦਾ। ਚਲੋ ਕਹੀ ਤਾਂ ਇਹ, ਚਲੋ ਇਹ ਆਪਦੇ ਬਾਰੇ ਤਾਂ ਮਾੜਾ ਮੋਟਾ ਸੋਚ ਲੈਣ, ਵੱਖਰੀ ਗੱਲ ਆ। ਕਈ ਕਹਿਣਗੇ ਜਵਾਕਾਂ ਦਾ ਕੀ ਬਣੂੰਗਾ, ਉਹ ਉਹਨਾਂ ਦੇ ਗਾਂਹ ਜਵਾਕ ਹੋ ਜਾਂਦੇ, ਫਿਰ ਉਹਨਾਂ ਦਾ ਫਿਕਰ ਖੜਾ ਕਰ ਲੈਂਦੇ ਆ, ਫਿਰ ਇਹਨਾਂ ਦਾ ਕੀ ਬਣੂੰਗਾ। ਸੋ ਇਹ ਤ੍ਰਿਸ਼ਨਾ ਹੈ ਸਾਡੇ ਅੰਦਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ, ਜਿਹਨੇ ਪਰਮਾਤਮਾ ਨੇ ਪੈਦਾ ਕੀਤਾ ਹੈ, ਤੁਹਾਨੂੰ ਇਹ ਨਹੀਂ ਪਤਾ ਜਦੋਂ ਭੇਜਿਆ ਮਾਤਾ ਦੇ ਗਰਭ ਦੇ ਵਿੱਚ ਅਤੇ ਉਹਨੇ ਜਨਮ ਦਿੱਤਾ, ਨਾਲ ਹੀ ਦੁੱਧ ਦਿੱਤਾ, ਉਹਨੂੰ ਪਤਾ ਸੀ ਵੀ ਇਹਨੂੰ ਹੋਰ ਤਾਂ ਕੁਛ ਖਾਧਾ ਨਹੀਂ ਜਾਣਾ, ਜਬ ਦਾਂਤ ਨਹੀਂ ਤਬ ਦੁੱਧ ਦੀ ਆ। ਇਸ ਕਰਕੇ ਸਾਨੂੰ ਭੁਲੇਖਾ ਹੈ ਵੀ ਸਾਡੇ ਕੀਤੇ ਕੋਈ ਪਲਦਾ, ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ, ਸਿਰਸਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ। ਤੁਸੀਂ ਐਵੇਂ ਫਿਕਰਾਂ ਦੇ ਵਿੱਚ ਸਾਰੀ ਜ਼ਿੰਦਗੀ ਨੰਘਾ ਦਿੰਦੇ ਹਾਂ, ਛੱਡ ਦਿਓ ਫਿਕਰ, ਉਸ ਪਰਮੇਸ਼ਰ 'ਤੇ ਛੱਡ ਦਿਓ ਸਾਰੀਆਂ ਚਿੰਤਾ, ਛੱਡ ਦਿਓ, ਕਿਉਂਕਿ ਚਿੰਤਾ ਉਹਨੂੰ ਆ ਜਿਹਨੇ ਪੈਦਾ ਕੀਤਾ ਪਰਮਾਤਮਾ ਨੇ। ਗੁਰਮੁਖਾਂ ਨੂੰ ਇਹ ਗਿਆਨ ਹੋ ਜਾਂਦਾ, ਗਿਆਨ ਦੇ ਨਾਲ ਹੀ ਮਨ ਸ਼ਾਂਤ ਹੁੰਦਾ। ਜਿੰਨਾ ਗਿਆਨ ਆਈ ਜਾਊ ਗੁਰੂ ਦਾ ਓਨਾ ਮਨ ਸ਼ਾਂਤ ਹੋਈ ਜਾਊ, ਜਿੰਨਾ ਨਾਮ ਦੇ ਵਿੱਚ ਸਮਾਉਂਦਾ ਜਾਊ ਓਨਾ ਮਨ ਸ਼ਾਂਤ ਹੋ ਜਾਊ। ਜਦੋਂ ਸ਼ਬਦ ਦੇ ਵਿੱਚ ਰੰਗਿਆ ਜਾਂਦਾ, ਨਾਮ ਦੇ ਵਿੱਚ ਰੰਗਿਆ ਜਾਂਦਾ, ਬਿਲਕੁਲ ਸ਼ਾਂਤ ਆ ਜਾਂਦਾ, ਅੰਦਰ ਤ੍ਰਿਪਤ ਸੰਤੋਖ ਆ, ਉਹ ਅੰਦਰੋਂ ਤ੍ਰਿਪਤ ਹੁੰਦੇ ਨੇ।
ਸੰਤੋਖੀ ਹੁੰਦੇ ਨੇ, ਫਿਰ ਭੁੱਖ ਨਾ ਲੱਗੇ ਆਏ, ਕਹਿੰਦੇ ਉਹਨਾਂ ਦੇ ਭੁੱਖ ਨੇੜੇ ਨਹੀਂ ਆ ਸਕਦੀ। ਦੇਖੋ ਪਹਿਲਾਂ ਸਵਾਲ ਕੀਤਾ, ਫਿਰ ਗੁਰੂ ਨੇ ਨਾਲ ਹੀ ਜਵਾਬ ਦੇ ਦਿੱਤਾ। ਪਹਿਲਾਂ ਕਿਹਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ। ਕਹਿੰਦੇ ਭਾਵੇਂ ਕੋਈ ਜਵਾਨੀ ਜਾਂ ਵਡੇਪੇ ਜਾਏ, ਮਨਮੁੱਖ ਦੀ ਤ੍ਰਿਸ਼ਨਾ ਨਹੀਂ ਖਤਮ ਹੋਣੀ। ਦੂਜੇ ਪਾਸੇ ਦੱਸਤਾ ਭਾਵੇਂ ਕੋਈ ਜਵਾਨੀ ਤੋਂ ਲੈ ਕੇ ਵਡੇਪੇ ਤੱਕ ਜਿਹੜਾ ਸ਼ਬਦ 'ਚ ਰੰਗਿਆ ਗਿਆ, ਜਿਹਨੂੰ ਗੁਰੂ ਦਾ ਗਿਆਨ ਆ ਗਿਆ, ਜਿਹਨੂੰ ਇਹ ਪਤਾ ਲੱਗ ਗਿਆ ਪਰਮਾਤਮਾ ਦੇਣ ਵਾਲਾ ਉਹਨੇ ਦੇ ਹੀ ਜਾਣਾ, ਮੈਂ ਤਾਂ ਕਰਮ ਜਿੰਨਾ ਕੁ ਮੈਨੂੰ ਦਿੱਤਾ ਉਹ ਮੈਂ ਕਰਮ ਕਰਦਾ, ਉਹ ਅੰਦਰੋਂ ਤ੍ਰਿਪਤ ਸੰਤੋਖਿਆ, ਉਹਨਾਂ ਨੂੰ ਭੁੱਖ ਨਹੀਂ ਹੈ ਫਿਰ ਪਦਾਰਥਾਂ ਦੀ, ਸੰਸਾਰ ਦੀ ਭੁੱਖ, ਭੋਗਾਂ ਦੀ ਭੁੱਖ। ਜੋ ਉਹਨਾਂ ਨੂੰ ਗੁਰੂ ਕਿਰਪਾ ਕਰਦਾ ਉਹ ਬਖਸ਼ਿਸ਼ ਕਰ ਸਮਝਦੇ ਨੇ, ਇਸ ਕਰਕੇ ਅੰਦਰੋਂ ਤ੍ਰਿਪਤ ਸੰਤੋਖਿਆ। ਮਹਾਰਾਜ ਕਹਿੰਦੇ ਫਿਰ ਭੁੱਖ ਨਾ ਲੱਗੇ ਆਏ, ਉਹਨਾਂ ਨੇੜੇ ਨਹੀਂ ਆਉਂਦੀ ਭੁੱਖ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਨਾਮ ਰਹੇ ਲਿਵ ਲਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਕੀ ਕਹਿੰਦੇ ਨੇ, ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ। ਕਿੰਨਾ ਦਾ ਕੀਤਾ ਵਾ, ਹਰ ਕਰਮ ਪ੍ਰਵਾਨ ਹੋ ਜਾਂਦਾ ਜੋ ਨਾਮ ਰਹੇ ਲਿਵ ਲਾਏ। ਜਿਹੜੇ ਪਰਮੇਸ਼ੁਰ ਦੇ ਨਾਮ 'ਚ ਲਿਵ ਜੋੜ ਕੇ ਰੱਖਦੇ ਨੇ, ਸ਼ਬਦ ਨਾਲ ਜਿਹੜੇ ਸੁਰਤੀ ਜੋੜ ਕੇ ਰੱਖਦੇ ਨੇ, ਜੋ ਉਹ ਕਰਮ ਕਰਦੇ ਨੇ ਉਹ ਕੀਤਾ ਹੋਇਆ ਕਰਮ ਉਹਨਾਂ ਦਾ ਪ੍ਰਵਾਨ ਹੈ। ਜਿਹੜਾ ਪਰਮਾਤਮਾ ਨੂੰ ਭੁੱਲ ਕੇ ਕਰਮ ਕੀਤਾ ਜਾਂਦਾ ਉਹਨੂੰ ਪਾਪ ਗਿਣਿਆ ਜਾਂਦਾ। ਜਿਹੜਾ ਵੀ ਕਰਮ ਅਸੀਂ ਪਰਮਾਤਮਾ ਨੂੰ ਵਾਹਿਗੁਰੂ ਨੂੰ ਭੁੱਲ ਕੇ ਕੋਈ ਵੀ ਕਰਮ ਆਪਾਂ ਕਰਦੇ ਹਾਂ, ਚੰਗੇ ਮੰਦੇ ਜੋ ਵੀ ਕਰਦੇ ਹਾਂ, ਉਹਦੀ ਵਿਚਾਰ ਹੋ ਰਹੀ ਹੈ। ਜਦੋਂ ਅਸੀਂ ਉਸ ਪਰਮੇਸ਼ੁਰ ਨਾਲ ਜੁੜ ਕੇ ਕੋਈ ਵੀ ਕਰਮ ਕਰਦੇ ਹਾਂ, ਉਹਦੀ ਵਿਚਾਰ ਖਤਮ ਹੋ ਜਾਂਦੀ ਹੈ, ਉਹਦਾ ਲੇਖਾ ਹੀ ਖਤਮ ਕਰ ਦਿੰਦੇ ਨੇ। ਮਹਾਰਾਜ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਜੇ ਗੁਰਮੁਖ ਕਰੇ, ਜੋ ਗੁਰੂ ਦੀ ਮੱਤ ਅਨੁਸਾਰ ਕੀਤਾ ਜਾਂਦਾ ਉਹ ਪ੍ਰਵਾਨ ਹੈ। ਜੋ ਨਾਮ ਰਹੇ ਲਿਵ ਲਾਏ, ਜਿਨ੍ਹਾਂ ਨੇ ਸੁਰਤੀ ਸ਼ਬਦ ਨਾਲ ਜੋੜ ਕੇ ਹੱਥਾਂ ਪੈਰਾਂ ਨਾਲ ਕੰਮ ਕੀਤਾ, ਉਹ ਕੀਤਾ ਹੋਇਆ ਕੰਮ ਵੀ ਪ੍ਰਵਾਨ ਆ ਉਹਨਾਂ ਦਾ। ਜਿਵੇਂ ਕਿ ਭਗਤਾਂ ਨੇ ਕਰਮ ਕਰਦਿਆਂ ਹੋਇਆਂ ਉਹਨਾਂ ਨੂੰ ਸਵਾਲ ਕੀਤਾ ਕਿਸੇ ਨੇ, ਜਿਵੇਂ ਨਾਮਦੇਵ ਜੀ ਨੂੰ ਸਵਾਲ ਕੀਤਾ, ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ। ਉਹ ਕਰਮ ਕਰ ਰਿਹਾ ਸੀਗਾ, ਉਹਨੇ ਸਮਝਿਆ ਵੀ ਰੱਬ ਦਾ ਨਾਂ ਲੈਣ ਵਾਲਾ ਨਾ ਕਿਤੇ ਵਿਹਲਾ ਜਿਹਾ ਹੀ ਹੁੰਦਾ, ਵੀ ਵਿਹਲਾ ਹੀ ਬੈਠਾ ਰਹਿੰਦਾ ਉਹ ਕਨੀ। ਇਸ ਕਰਕੇ ਇਹ ਇੱਕ ਭਰਮ ਹੈ, ਉਹ ਕਰਮ ਕਰਦਿਆਂ ਹੋਇਆਂ ਵੀ ਨਾਮ ਨਾਲ ਜੁੜੇ ਰਹਿੰਦੇ ਨੇ। ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਮੇਰਾ ਚਿੱਤ ਉਸ ਵਾਹਿਗੁਰੂ ਜੀ ਨਾਲ ਜੁੜਿਆ ਹੋਇਆ, ਨਿਰੰਕਾਰ ਨਾਲ ਜੁੜਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੈ ਉਹ ਜੋ ਕਰਦੇ ਨੇ ਸ਼ਬਦ ਨਾਲ ਜੋੜ ਕੇ ਸੁਰਤੀ ਨੂੰ ਪਰਮਾਤਮਾ ਨਾਲ ਚਰਨਾਂ ਦਾ ਧਿਆਨ ਧਰਕੇ ਕਰਮ ਕਰਦੇ ਨੇ, ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ। ਉਹ ਕੀਤਾ ਹੋਇਆ ਕਰਮ ਵੀ ਉਹਨਾਂ ਦਾ ਪ੍ਰਵਾਨ ਹੈ, ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ। ਜੋ ਨਾਮ ਰਹੇ ਲਿਵ ਲਾਏ, ਇਹ ਨਾਮ ਦੀ ਬੜੀ ਵੱਡੀ ਮਹਿਮਾ ਹੈ, ਇਸ ਕਰਕੇ ਇਹ ਨਾਮ ਦਾ ਭੇਤ ਦਿੱਤਾ ਗਿਆ ਸਾਨੂੰ ਗੁਰੂ ਅਮਰਦਾਸ ਜੀ। ਪੌੜੀ ਹੋਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਆ ਕੇ ਇਹ ਭੇਤ ਗੁਰੂ ਤੋਂ ਲੈ ਲਿਆ, ਸਤਿਗੁਰ ਤੋਂ ਲੈ ਲਿਆ, ਹੋਂ ਬਲਿਹਾਰੀ ਤਿੰਨ ਕੋ, ਪਰਮਾਤਮਾ ਅਤੇ ਗੁਰੂ ਉਹਨਾਂ ਤੋਂ ਬਲਹਾਰ ਜਾਂਦੇ ਨੇ। ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਸਤਿਗੁਰ ਨਿਰੰਕਾਰ ਵੀ ਉਹਨਾਂ ਤੋਂ ਬਲਹਾਰ ਜਾਂਦੇ ਨੇ ਵੀ ਇਹ ਮੇਰਾ ਸਿੱਖ ਆਗਿਆਕਾਰੀ ਸਿੱਖ ਹੈ। ਹੋਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ, ਜਿਨ੍ਹਾਂ ਗੁਰਮੁਖਾਂ ਨੇ ਇਹ ਸਿੱਖਿਆ ਲਈ ਆ ਕੇ, ਜਿਨ੍ਹਾਂ ਨੇ ਆ ਕੇ ਗੁਰੂ ਦੀ ਸਿੱਖਿਆ ਲਈ, ਮੈਂ ਕਹਿੰਦੇ ਉਹਨਾਂ ਤੋਂ ਬਲਹਾਰ ਜਾਂਦਾ। ਮਹਾਰਾਜ ਕਹਿੰਦੇ ਉਹ ਸਿੱਖ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਹੁਕਮ 'ਚ ਆ ਜਾਂਦਾ। ਭਾਣਾ ਕਹਿੰਦੇ ਹੁਕਮ ਨੂੰ, ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਆਪਦਾ ਹੁਕਮ ਮੂਹਰੇ ਰੱਖਦਾ ਆ ਐਂ ਹੋਊਗਾ। ਇਸ ਕਰਕੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹ ਵਿਛੜ ਕੇ ਚੋਟਾਂ ਖਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ, ਜਿਨ੍ਹਾਂ ਨੇ ਆਪਣਾ ਗੁਰੂ ਦੀ ਮਹਿਮਾ ਕੀਤੀ, ਗੁਰੂ ਤੋਂ ਸਿੱਖਿਆ ਲਈ ਅਤੇ ਗੁਰੂ ਦੇ ਰਾਹੀਂ ਉਹ ਨਾਮ ਦੀ ਪ੍ਰਾਪਤੀ ਕੀਤੀ ਅਤੇ ਹਰੀ ਦੀ ਪ੍ਰਾਪਤੀ ਕੀਤੀ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ। ਕਹਿੰਦੇ ਜਿਨ੍ਹਾਂ ਨੇ ਇਹ ਸਿੱਖਿਆ ਲੈ ਕੇ ਹਰ ਨਾਮ ਦੀ ਪ੍ਰਾਪਤੀ ਕਰ ਲਈ, ਜੋ ਹਰ ਨਾਮ ਧਿਆਏ ਦੇ, ਹਰ ਕਹਿੰਦੇ ਨੇ ਸੱਤ ਨੂੰ, ਨਿਰੰਕਾਰ ਨੂੰ, ਨਾਮ ਕਹਿੰਦੇ ਨੇ ਸ਼ਬਦ ਨੂੰ, ਇਹਨੂੰ ਇਕੱਠਾ ਸੱਤ ਨਾਮ ਵੀ ਕਹਿਤਾ, ਹਰ ਨਾਮ ਵੀ ਕਹਿਤਾ, ਰਾਮ ਨਾਮ ਵੀ ਕਹਿਤਾ, ਨਾਮ ਨਿਰੰਜਨ ਵੀ ਕਹਿਤਾ। ਬਹੁਤ ਸਾਰੇ ਸ਼ਬਦ ਇੱਕੋ ਹੀ ਗੱਲ ਹੁੰਦੀ ਹੈ, ਭੇਦ ਹੈ ਇਹ ਕੁਛ, ਜਦੋਂ ਡੂੰਘੇ ਭੇਦ ਆਉਣਗੇ ਫਿਰ ਪਤਾ ਲੱਗੂ। ਜਦੋਂ ਕਹਿੰਦੇ ਜ ਨਾਮ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ, ਉਹ ਨਾਮ ਦਾ ਧਿਆਨ ਧਰਦੇ ਨੇ ਅਤੇ ਹਰੀ ਦਾ ਧਿਆਨ ਧਰਦੇ ਨੇ,
ਉਹ ਨਿਰੰਕਾਰ ਦਾ ਧਿਆਨ ਧਰਦੇ ਨੇ, ਉਹ ਫਿਰ ਦੁਬਾਰਾ ਜੂਨਾਂ 'ਚ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨਾ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ। ਜਿਹੜੇ ਗੁਰਮੁਖ ਜੋ ਹਰਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਕਾਂ, ਮੈਂ ਉਹਨਾਂ ਦੇ ਦਰਸ਼ਨ ਲੋਚਦਾ। ਗੁਰੂ ਨੇ ਕਿੰਨੀ ਵਡਿਆਈ ਦਿੱਤੀ ਆਪਣੇ ਸਿੱਖਾਂ ਨੂੰ। ਗੁਰੂ ਅਮਰਦਾਸ ਜੀ ਕਹਿੰਦੇ ਐਸੇ ਗੁਰਸਿੱਖਾਂ ਨੂੰ ਤਾਂ ਮੈਂ ਵੀ ਲੋਚਦਾ, ਆ ਕੇ ਮੈਨੂੰ ਦਰਸ਼ਨ ਦੇਣ। ਗੁਰੂ ਵਡਿਆਈ ਦੇ ਰਿਹਾ ਆਪਣੇ ਸਿੱਖ ਨੂੰ, ਕਿਉਂਕਿ ਗੁਰੂ ਹਰ ਵੇਲੇ ਦਿਆਲੂ ਕਿਰਪਾਲੂ ਹੈ, ਗੁਰੂ ਔਗਣ ਨਹੀਂ ਦੇਖਦਾ। ਮਹਾਰਾਜ ਕਹਿੰਦੇ ਐਸੇ ਗੁਰਮੁਖ ਦਾ ਮੈਂ ਦਰਸ਼ਨਾਂ ਨੂੰ ਧੂੜੀ ਮੰਗਦਾ, ਜਿਹੜੇ ਨੇ ਹਰ ਨਾਮ ਧਿਆਏ ਦੇ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਸੱਚ ਨੂੰ ਧਿਆਇਆ। ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਐਸੇ ਗੁਰਮੁਖਾਂ ਤੋਂ ਮੈਂ ਹਰੀ ਦੇ ਜਸ ਸੁਣਾਂ। ਐਸੇ ਗੁਰਸਿੱਖਾਂ ਦੀ ਵਡਿਆਈ ਕਰਦੇ ਸਾਨੂੰ ਦੱਸ ਰਹੇ ਨੇ ਵੀ ਐਸੇ ਗੁਰਸਿੱਖਾਂ ਦੀ ਤੁਸੀਂ ਵੀ ਸੰਗਤ ਕਰੋ। ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਕਹਿੰਦੇ ਜਦੋਂ ਤੁਸੀਂ ਉਹਨਾਂ ਦੇ ਕੋਲ ਬੈਠੋਗੇ ਨਾ, ਹਰ ਜਸ ਕਰਨਗੇ, ਉਹ ਹਰੀ ਦੇ ਗੁਣ ਗਾਉਣਗੇ। ਕਹਿੰਦੇ ਸੁਣ ਕੀਰਤਨ, ਕੀਰਤਨ ਹੁੰਦਾ ਕੀਰਤੀ, ਵਡਿਆਈ, ਵਾਹਿਗੁਰੂ ਦੀ ਵਡਿਆਈ, ਨਿਰੰਕਾਰ ਦੀ ਵਡਿਆਈ ਕਰਦਾ ਗੁਰਮੁਖ। ਗੁਰਸਿੱਖ ਹਰੀ ਦੀ ਵਡਿਆਈ ਕਰਦਾ। ਸੁਣ ਕੀਰਤਨ ਹਰ ਗੁਣ ਰਵਾਂ, ਉਹਨਾਂ ਤੋਂ ਮੈਂ ਪ੍ਰਭੂ ਦੀ ਕੀਰਤੀ ਨੂੰ ਸੁਣ ਕੇ ਮੈਂ ਆਪਣੇ ਹਿਰਦੇ 'ਚ ਵਸਾਵਾਂ, ਕਿਉਂਕਿ ਗੁਰਮੁਖ ਬੋਲਦੇ ਹੀ ਹਰੀ ਆ। ਗੁਰਮੁਖ ਉਹ ਪਰਮਾਤਮਾ ਦੀ ਵਡਿਆਈ ਕਰਦੇ ਆ, ਇਹ ਨਿਸ਼ਾਨੀ ਹੈ ਗੁਰਮੁਖਾਂ ਦੀ। ਜਿਹੜਾ ਕਿਸੇ ਸੰਸਾਰ ਦੀਆਂ ਗੱਲਾਂ ਜਿਹੀਆਂ ਸੁਣਾਈ ਜਾਂਦੇ ਆ, ਸੰਸਾਰ ਦੀ ਵਡਿਆਈ ਜੀ ਕਰੀ ਜਾਂਦੇ ਆ, ਉਹਨਾਂ ਨੂੰ ਇਹਦਾ ਮਤਲਬ ਹਰੀ ਦਾ ਗਿਆਨ ਨਹੀਂ ਹੋਇਆ। ਹਰੀ ਨੂੰ ਤਾਂ ਪਤਾ ਨਹੀਂ ਕਿੰਨੇ ਕੱਥ ਕੱਥ ਕੇ ਚਲੇ ਗਏ। ਜਿਹੜਾ ਵੀ ਕੱਥਦਾ ਹਰੀ ਨੂੰ, ਮਹਾਰਾਜ ਕਹਿੰਦੇ ਉਹਦੇ ਅੰਦਰ ਹਰੀ ਵੱਸ ਜਾਂਦਾ। ਮਹਾਰਾਜ ਕਹਿੰਦੇ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਉਹਨਾਂ ਤੋਂ ਸੁਣ ਕੇ ਹਰੀ ਦਾ ਜਸ ਮੈਂ ਹਿਰਦੇ 'ਤੇ ਲਿਖ ਲਿਆ। ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ, ਕਹਿੰਦੇ ਫਿਰ ਉਹਨਾਂ ਦੇ ਨਾਲ ਜੁੜ ਕੇ ਜਦੋਂ ਅਸੀਂ ਨਾਮ ਜਪਦੇ ਹਾਂ, ਹਰ ਨਾਮ ਸਲਾਹੀ ਰੰਗ ਸਿਉਂ, ਰੰਗ ਕਹਿੰਦੇ ਆ ਪ੍ਰੇਮ ਨੂੰ, ਕਹਿੰਦੇ ਪ੍ਰੇਮ ਦੇ ਰੰਗ ਦੇ ਵਿੱਚੋਂ ਰੰਗੇ ਹੁੰਦੇ ਨੇ ਅਤੇ ਉਹ ਸਾਡੇ ਮਨ ਨੂੰ ਵੀ ਰੰਗ ਦਿੰਦੇ ਨੇ। ਸਭ ਕਿਲਵਿਖ ਕ੍ਰਿਖਾਂ, ਉਹਨਾਂ ਨੇ ਆਪਣੇ ਅੰਦਰੋਂ ਜੋ ਕਿਲਵਿਖ ਪਾਪ ਕਹਿੰਦੇ ਨੇ, ਜੋ ਜਨਮਾਂ ਜਨਮਾਂ ਦੇ ਸਾਡੇ ਕੀਤੇ, ਉਹਦੇ ਨੇ ਖਤਮ ਕਰ ਦਿੱਤੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਦੀ ਸਿਫਤ ਕੀਤੀ, ਹਰੀ ਦੀ ਸਿਫਤ ਕੀਤੀ, ਹਰੀ ਨੇ ਉਹਨਾਂ ਦੇ ਅੰਦਰ ਕੀਤੇ ਪਾਪ ਖੰਡਨ ਕਰਤੇ। ਸਭ ਕਿਲਵਿਖ ਕ੍ਰਿਖਾਂ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਧਨ ਹੈ ਸਰੀਰ, ਸੁਹਾਵਾ ਹੈ, ਸੋਹਣਾ ਹੈ ਉਹ ਸਰੀਰ, ਜਿੱਥੇ ਮੇਰਾ ਹਰੀ ਬੈਠ ਕੇ, ਜਿੱਥੇ ਹਰੀ ਨੇ ਆਪਣੇ ਚਰਨ ਪਾ ਦਿੱਤੇ, ਜਿੱਥੇ ਗੁਰੂ ਨੇ ਆਪਣੇ ਚਰਨ ਪਾ ਦਿੱਤੇ। ਜਿਸ ਹਿਰਦੇ ਰੂਪੀ ਸਰੀਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਹਰੀ ਵੱਸ ਗਿਆ, ਨਾਮ ਵੱਸ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਨ ਧਨ ਸੁਹਾਵਾ ਸੋ ਸਰੀਰ, ਉਹ ਸਰੀਰ ਵੀ ਜਿਹਨੂੰ ਮਹਾਰਾਜ ਨੇ ਕਿਹਾ ਨਾ, ਕਹੋ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਜਿਨ੍ਹਾਂ ਨੇ ਉਸ ਵਾਹਿਗੁਰੂ ਨਾਲ ਚਿੱਤ ਜੋੜ ਲਿਆ, ਨਿਰੰਕਾਰ ਨਾਲ ਚਿੱਤ ਜੋੜ ਲਿਆ। ਮਹਾਰਾਜ ਕਹਿੰਦੇ ਉਹ ਸਰੀਰ ਵੀ ਪ੍ਰਵਾਨ ਹੈ। ਇਸ ਕਰਕੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵੇਖਾ, ਜਿੱਥੇ ਮਹਾਰਾਜ ਨੇ ਆਪਣੇ ਚਰਨ ਟਿਕਾ ਦਿੱਤੇ। ਜਿੱਥੇ ਸਤਿਗੁਰ ਦੇ ਚਰਨ ਪੈ ਜਾਂਦੇ ਉਹ ਧਰਤੀ ਸੋਭਣੀ ਹੋ ਜਾਂਦੀ ਹੈ। ਜੇ ਧਰਤੀ ਜਿਵੇਂ ਆਪਾਂ ਦੇਖਦੇ ਹਾਂ ਵੀ ਆਹ ਬਿਲਡਿੰਗ ਦੀ ਕੋਈ ਵਡਿਆਈ ਨਹੀਂ, ਇਹ ਬਿਲਡਿੰਗ ਦੀ ਵਡਿਆਈ ਇਹ ਸਤਿਗੁਰ ਕਰਕੇ ਆ, ਕਿਉਂਕਿ ਇੱਥੇ ਸਤਿਗੁਰ ਦੇ ਚਰਨ ਪਏ ਹੋਏ ਆ। ਇਵੇਂ ਹੀ ਇਹ ਸਤਿਗੁਰ ਦੇ ਬਚਨ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵੱਸ ਜਾਣ ਤਾਂ ਸਾਡਾ ਇਹ ਸਰੀਰ ਵਡਿਆਈ ਹੋਣ ਲੱਗ ਜਾਂਦੀ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ਬਦ ਸਾਨੂੰ ਸੋਝੀ ਦਿੱਤੀ ਆ, ਗਿਆਨ ਦਿੱਤਾ ਕਿ ਜਿੰਨਾ ਚਿਰ ਤੁਸੀਂ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਹਿਰਦੇ 'ਚ ਨਹੀਂ ਵਸਾਉਂਦੇ, ਉਨਾ ਚਿਰ ਤੁਹਾਡਾ ਜਿਹੜਾ ਹੈ ਇਹ ਸਰੀਰ ਪ੍ਰਵਾਨ ਨਹੀਂ ਹੈ। ਤਾਂ ਹੀ ਮਹਾਰਾਜ ਕਹਿੰਦੇ ਨੇ ਇਹ ਸਰੀਰ ਆ ਮੇਰੇ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਰਾ ਕਮਾਇਆ ਤੁਧ ਸਰੀਰ ਆ, ਜਾਂ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਹਨੇ ਤੈਨੂੰ ਪੈਦਾ ਕੀਤਾ ਹੈ ਉਹ ਹਰੀ ਨੂੰ ਭੁੱਲ ਗਿਆ ਤੂੰ। ਇਸ ਕਰਕੇ ਸਤਿਗੁਰ ਦੀ ਕਿਰਪਾ ਜਦੋਂ ਹੁੰਦੀ ਹੈ ਸਾਡੇ 'ਤੇ, ਫਿਰ ਸਤ ਸੰਗਤ 'ਚ ਆ ਕੇ ਸਾਨੂੰ ਇਹ ਸੋਝੀ ਸਤਿਗੁਰ ਦੀ ਹਜ਼ੂਰੀ 'ਚ ਮਿਲਦੀ ਹੈ। ਇਸ ਕਰਕੇ ਸਤਿਗੁਰ ਨੇ ਅੱਜ ਸਾਡੇ 'ਤੇ ਕਿਰਪਾ ਕੀਤੀ, ਅੱਜ ਦਾ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਵਿੱਚ ਸਾਨੂੰ ਵਾਰ ਵਾਰ ਗੁਰੂ ਦਾ ਬਚਨ, ਗੁਰੂ ਦੇ ਬਾਣੀ ਨੂੰ ਦ੍ਰਿੜ ਕਰਨ ਲਈ, ਨਾਮ ਨੂੰ ਅਤੇ ਸੱਚ ਨੂੰ ਦ੍ਰਿੜ ਕਰਨ ਦੀ ਸੋਝੀ ਦਿੱਤੀ ਗਈ ਹੈ। ਗੁਰਬਾਣੀ ਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਅਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ।
ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜੈ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਬਾਜੇ ਗਲਾ ਜਿਤ ਕਰ ਧਾਰੀਆ ਪੰਚ ਦੂਤ ਦੁਬਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਿਯਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ।

ਕਿਸ਼ਨ ਪਿਆਸੀ ਦਿਨ ਸਰਾ ਚਿਤਵਾਨ ਦਰਨੀਤ ਕੋਲ ਕੰਬਾਗੁਰ ਮੇਲੀਆ ਨਾਨਕਾ ਹਰ ਸੰਮੀਤਾ ਸੁਕਾਹੋ ਟਲ ਗੁਰ ਸੇਵੀਆ ਅਹਨ ਸਹਿ ਸੁਭਾਈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਪ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਵਰਗੇ ਗੁਰਬਾਣੀ ਦੇ ਕੀਰਤਨ ਕਥਾ ਸਰਵਣ ਕਰ ਰਿਹਾ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਦੀ ਜਥੇ ਦਾ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਵਾਹਿਗੁਰੂ
1: ਤੁਸੀਂ ਆ ਜਾਓ ਤੁਸੀਂ ਆ ਜਾਓ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ।

ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ। ਸਭਨਾ

ਸ਼ਾਂਤ ਸੁਖ ਮਨ ਆਏ ਬਚਿਆ ਜਨੇਸਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਬਚ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨਕਾ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ

ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲਵਾ ਪਾਰ ਮਲਵਾ ਪਾਰੀਏ ਮਲ ਭੰਡਾਰ ਮਲ ਆਵਹਿ ਮਲ ਲੈ ਜਾਹੇ ਮਲ ਪਾਏ ਮੁਲਾ ਸਮਾਹੇ ਮਲ ਧਰਮ ਮਲ ਦੀਵਾਨ ਮਲ ਤੁਲ ਮਲ ਪ੍ਰਵਾਨ ਮਲ ਬਖਸੀਸ ਮਲ ਨਿਸ਼ਾਨ ਅਮੁੱਲ ਕਰਮ ਮਲ ਫਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਬੀਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਇਤੇ ਕੀਤੇ ਹੋਰ ਕਰਹਿ ਤਾਂ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਵ ਸਮਾਲੇ ਵਾਜੇ ਨਾਦ ਨੇਕ ਸੰਖ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਕਿਆਵੈ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਵਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵੈ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਹਿ ਆਦੇਸ ਆਦ ਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤੇ ਸਹਿ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤੇ ਸਹਿ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਹਿ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀ ਆ ਚੜੀਐ ਹੋਏ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹਿ ਹੋ ਕਰਮ
ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਉਹ ਕਰਮ ਕੀਤੇ ਪੌਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਾਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੀ ਨੀੜੈ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖ ਕੇਤੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਓ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਬੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੀ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ
ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜੈਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵੜਿਆਏ, ਆਖ ਤੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹਿ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੀ ਕਮ ਜਾਤ, ਨਾਨਕ ਨਾ ਵਹਿ ਬਾਜ ਸਨਾਤ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤ ਗੁਰ, ਸਤ ਪੁਰਖਾ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤ ਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਬਡ ਭਾਗ, ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀ ਵੇ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ, ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤਵੰਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਜਗ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੈ ਊਡਾਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਵੱਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ, ਹਰ ਧਿਆਵੈ ਤੁਧ ਸੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਆਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਵੱਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਣਕ ਅਨੇਕ ਅਨੰਤਾ, ਤੇਰੀ ਅਣਕ ਕਰੇ ਹਰ ਪੂਜਾ ਜੀ, ਤਾਪਹਿ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜੇ ਅਵਰ ਨਾ ਕੋਈ, ਤੂੰ ਜੁਗ ਜੁਗ ਇੱਕੋ ਸਦਾ ਸਦਾ, ਤੂੰ ਇੱਕੋ ਜੀ, ਤੂੰ ਨਿਹਚਲ ਕਰਤਾ ਸੋਏ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਏ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਏ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੇ ਸੋਈ ਥੀ ਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝਵੇਂ ਦੂਜਾ ਕੋਈ ਨਾ ਹੈ ਜੀ, ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ,
ਜੈਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਈ, ਤੂੰ ਕਰ ਕਰ ਵੇਖੈ ਜਾਣੈ ਸੋਏ ਜਨ, ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ, ਭੇਲੇ ਨੂੰ ਆਸਾ ਪਾਣੀ ਪਾਵਕ ਤਿਨਹਿ ਕੀਆ, ਪੰਗ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨ ਚੇਤਸ ਮੂੜ, ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭੈ ਪ੍ਰਣਵਤ, ਨਾਨਕ ਤਿਨ ਕੀ ਸਰਣਾ ਜੇ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਹਾਂਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਧਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ, ਉਹ ਜਾਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ, ਕਹੁ ਨਾਨਕ ਕਾਮ ਨੀਚ ਕਰਮਾ, ਸਰਨ ਭਰੇ ਕੀ ਰਾਖੋ ਸਰਮਾ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਜੈ ਕਰ ਕੀਰਤਾ ਖੀਏ ਕਰਤੇ ਕਾ ਹੋਏ, ਬੀਚਾਰੋ ਤਿਤ ਕਰ ਗਾਵੋ, ਸੋਹਿਲਾ ਸਿਵਰੋ ਸਿਰਜਣਹਾਰ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੇ ਸਦਾ ਸੁਖੋਏ ਰਾਓ, ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ, ਦੇਵਣ ਹਾਰ ਤੇਰੇ ਦਾਨੈ, ਕੀਮਤ ਨਾ ਪਵੈ ਤਿਸ ਦਾਤੇ, ਕਵਣ ਸਮਾਰ ਸੰਬਦ ਸਾਹਾ, ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣਾ ਸੀਸੜੀਆ, ਜੋ ਹੋਵੈ ਸਾਵ ਸਿਓ ਮੇਲ, ਘਰ ਘਰ ਹੋ ਪਹੁੰਚਾ ਸੱਦਣੇ, ਨਿਤ ਪਵਨ ਸੱਦਣ ਹਾਰਾ ਸਿਮਰੀਏ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹੋ, ਬਿਸੋਏ ਚਸਿਆ ਘੜੀਆ ਪਹਿਰਾ, ਤਿਥੀ ਬਾਰੀ ਮਹੋਆ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁੱਲ ਅੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨੰਨਾ ਏਕ ਤੋਹੇ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦੇ ਨੂੰ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰੇ ਨਾਏ ਬਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਰਹਾਉ ਸਾਕਤ ਹਰ ਰਸ ਸਾਧਨਾ ਜਾਣੇ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜੋ ਚੱਲ ਹੈ ਚੁਬਹਿ ਦੁੱਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਏ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੀਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ ਈਹਾਂ ਖਾਟ, ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮਹਿ ਧਰਿਓ, ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ, ਉਹ ਰਸ ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਉ, ਕਸਤੂਰ ਕੰਗੂ ਅਗਰ ਚੰਦਨ, ਲੀਪ ਆਵੈ ਚਾਉ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੈ ਨਾਉ, ਹਾਰ ਬਿਨ ਜੀਉ ਜਲ ਵਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ ਰਹਾਉ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਉ, ਮੋਹਣੀ ਮੁਖ ਮਣੀ ਸੋਹੈ ਕਰ ਰੰਗ ਪਸਾਉ,
मत देख भूला विसरै तेरा चित न आवै नाओ सिद्ध होवा सिद्ध लाई रिद आखाओ गुपत प्रगट होए बैसा लोक राखै पाओ मत देख भूला विसरै तेरा चित न आवै नाओ सुल्तान होवा मेल लस्कर ताकत राखा पाओ हुक्म हासिल करी बैठा नानका सब बाओ मत देख भूला विसरै तेरा चित न आवै नाओ श्री राग महला पहला कोट कोट कोटि मेरी आरजा पवन पीयन अप्याओ चंद सूरज दोए गुफै ना देखा सुपने सौन न थाओ भी तेरी कीमत ना पवै हो केवड़ आखा नाओ साचा निरंकार निज थाए सुन सुन आखण आखणा जी पावै करे तमाए रहाओ गुस्सा कटिया बार बार पीसन पीसा पाए अग्गी सेती जालिया भसम सेती रल जाओ भी तेरी कीमत ना पवै हो केवड़ आखा नाओ पंखी होए कै जी पवा सह समानी जाओ नदर किसे ना आवू ना किछ पिया ना खाओ भी तेरी कीमत ना पवै हो केवड़ आखा नाओ नानक कागद लखमण पढ़ पढ़ कीचे पाओ मसू तोट ना आवे लेखन पौन चलाओ भी तेरी कीमत ना पवै हो केवड़े आखा नाओ श्री राग महला पहला लेखै बोलन बोलना लेखै खाना खाओ लेखै बाट चलाइया लेखै सुन वेखाओ लेखै सहा लवाई है पढ़े के पुछण जाओ बाबा माया रचना तो हो अंधे नाम बिसारिया ना तिस एह ना ओह रहाओ जीवन मरना जाय कै इथे खाजे काल जिथे बह समझाइयै तिथे कोय न चल्यो नाल रोवण वाले जेतड़े सब बन्ने पंड पराल सब को आखै बहुत बहुत घट न आखै कोय कीमत किने न पाईया कहन न वड्डा होए साचा साहब एक तू होर जिया केते लो नीचा अंदर नीच जात नीची हूं अत नीच नानक तिनके संग साथ वड्या सो क्या रीस जिथे नीच संभालियन तिथे नदर तेरी बखसीस श्री राग महला पहला लाभ कुत्ता कूड़ चूड़ा ठग खादा मुरदार पर निंदा पर मल मुख सुद्धि अग्न क्रोध चंडाल रस कस आप सलाना ए कर्म मेरे करतार बाबा बोलिए पत होए उत्तम से दर उत्तम कहिए नीच कर्म बहरोए रहाओ रस सोयना रस रूपा कामण रस परमल की बास रस घोड़े रस सेजा मंदर रस मीठा रस मास एते रस शरीर कै घट नाम निवास जित बोलै पत पाइए सो बोलिया परवान फिका बोल बिगुचना सुन मूर्ख मन जान जो तिस भावै से भले होर क्या होर के कहण बखाण तिन मत तिन पत तिन धन पल्ले जिन हृदय रहा समाए तिन का क्या सालाहना अवर सवाल्यो काए नानक नदरी बहरे राचह दान नाय नाय श्री राग महला पहला अमल गलोला कूड़ का दित्ता देवनहार मती मरण विसारिया खुशी कीती दिन चार सच मिलिया दिन सोफिया राखण कौ दरबार नानक सच कौ सच जान जित सेवै सुख पाइय तेरी दरगह चलै मान रहाओ सच सरा गुड़ बाहरा जिस विच सच्चा नाओ सुने बखाण जितड़े हो तिन बलिहारे जाओ ता मन खीवा जानिए जा महली पाए थाओ नाओ नीर चंगियाईया सत परमल धनवास ता मुख होवै उजला लख दाती एक दात दुख तिसह पै आखिए सुख जिसह ही पास सो क्यों मनो विसारिए जाके जी प्राण तिस विण सब अपित्र है जेता पहनण खाण होर गल्ला सब कूड़िया तुद भावै परवान से राग महल पहला जाल मोह कस मस कर मत कागद कर सार पाओ कलम कर चेत लिखारी गुर पुछ लिख बीचार लिख नाम सालाह लिख लिख अंत न पारा वार बाबा एहो लेखा लिख जान जिथे लेखा मंगिए तिथे होए सच्चा निशान रहाओ जिथे मिले वड़ियाईया सद खुशियां सद चाओ तिन मुख टिके निकले जिन मन सच्चा नाओ कर्म मिले ता पाइए नाही गली बाओ दाओ
ਦੁਆਓ ਇੱਕ ਆਵਹਿ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ ਇੱਕ ਇੱਕ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਨ ਨਾਵੈ ਵਿਕਾਰ ਭੈ ਤਿਰੇ ਡਰ ਅਗਲਾ ਖਪ ਖਪ ਛਿਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੇ ਸੁਣੇ ਸਾਹ ਲਾਉਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀਏ ਮਨ ਮਹਿ ਚੱਲੇ ਬਿਕਾਰ ਰਹੋ ਰੱਤਾ ਪਹਿਨਣ ਮਨ ਰੱਤਾ ਸਫੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾਓ ਘੋੜੇ ਪਾਖਰ ਸੋਇਨਾ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਬਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੇ ਹੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਬਾਸ ਤਨ ਸਾਸ ਅਠ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿੱਤ ਘੱਟ ਮਤ ਵਿਗਾਸ ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਬੈਰ ਕਮਾਈਏ ਕੂੜੇ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਐ ਤਾ ਜੀਓ ਕਿਹਾ ਹੋਏ ਜਲੀਆ ਸਭ ਸਿਆਣਪ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗੁਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਫਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਵੇੜੀ ਗੁਰ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹੇ ਥੋ ਗੁਰ ਤੀਰਥ ਦਰਿਆਉ ਜੇ ਤਿਸ ਭਾਵੇ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਮਿਲ ਗੱਲ ਮਿਲੇ ਅੰਕ ਸਹੇਲੜੀਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆਹ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਏ ਜਾ ਤੂ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀਆ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰ ਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ
ਭਲੀ ਸਰੀ ਜੇ ਉਬਰੀ ਹਮੇ ਮੁਈ ਕਰਾਹੂ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੇ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹਾਉ ਕੀਤਾ ਆਖਣ ਆਖੀਏ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇਵ ਜੋਗੀ ਉੱਠ ਜਾਏ ਜੋਤਿ ਸੁਭਾਣਾ ਸੋ ਥੀਏ ਅਵਰ ਨ ਕਰਨਾ ਜਾਏ ਗੁਰਮੁਖ ਵਸਤ ਵਿਸਾਹੀਏ ਸੱਚ ਬੱਖਰ ਸੱਚ ਰਾਸ ਜਿਨੀ ਸੱਚ ਬਣੰਜਿਆ ਗੁਰ ਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਪਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ ਰਹਾ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਏ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਪਤ ਕਰਮ ਕਮਾਈਏ ਆਸਨ ਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੀਏ ਸੁਖ ਹੋਏ ਨਿਜ ਘਰ ਮਹਿਲ ਪਛਾਣੀਏ ਨਦਰ ਘਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉ ਘਰ ਵਾਸ ਇੱਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਏ ਹੋ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋ ਹਾਗਣੀ ਮੁੱਠੀ ਦੂਜੈ ਭਾਏ ਕੱਲਰ ਕੇਰੀ ਕੰਧ ਜੋ ਐਨਸ ਕਿਰ ਢਹਿ ਪੈਏ ਬਿਨ ਸਭ ਦੇ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸੀ ਗਾਰ ਦਰ ਘਰ ਢੋਈ ਨਾਲ ਹੈ ਦਰਗਹਿ ਝੂਠ ਖੁਆਰ ਰਹਾਓ ਆਪ ਸੁਜਾਣ ਨਾ ਭੁੱਲੇ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨਾ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸਾਨ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਚਾਰ ਅੰਦਲੇ ਨਾਮ ਵਿਸਾਰਿਆ ਮਨਮੁਖ ਅੰਧ ਗਵਾਰ ਆਵਣ ਜਾਣ ਨਾ ਚੁੱਕੀ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਨਾ ਮਨਾਲ ਕਪੂਰ ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨ ਭੇਦੀਏ ਕਿਉ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸੇ ਰਾਗ ਮਹੱਲਾ ਪਹਿਲਾਂ ਸੁਣੀ ਦੇਹ ਡਰਾਵਣੀ ਜਾ ਜੀਉ ਵਿੱਚੋਂ ਜਾਏ ਪਾਹੇ ਬੁਲੰਦੀ ਵਿੱਜ ਵੀ ਧੂਓ ਨਾ ਨਿਕਸੋ ਕਾਏ ਪੰਚੇ ਨੇ ਦੁੱਖ ਭਰੇ ਬਿਨਸੇ ਦੂਜੇ ਪਾਏ ਮੂੜੇ ਰਾਮ ਜਪੋ ਗੁਣਸਾਰ ਹਮੇ ਮਮਤਾ ਮੋਹਣੀ ਸਭ ਮੁੱਠੀ ਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦਾ ਠੱਗ ਮੋਈ ਪ੍ਰੀਤ ਪਿਆਰ ਗਿਆ ਮੋਆ ਬੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਾ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੇ ਗੁਰਮਤਿ ਪੱਲੇ ਪਾਏ ਜੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਪੈ ਕੂਰ ਬਜਾਵੈ ਤੂਰ ਬਿਨ ਸ਼ਬਦ ਭਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤੁਰਹੁ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਏ ਜਿਸਮੈਂ ਸਾਚਾ ਨਾਉ ਭੈ ਸੱਚ ਰਾਤੀ ਦਿਓਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਏ ਬੋਹੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਏ ਸਬਦਰ ਤੈ ਪਤ ਹੋਏ ਇਹੋ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਉਗਣ ਵਿਸਰੈ
ਗੁਰ ਰਾਖੇ ਪਤ ਤਾਹੇ। ਸ੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵਹਿ ਇੱਕ ਜਾਵਹੀ ਪੂਰ ਪਰੇ ਅਹੰਕਾਰ। ਮਨ ਹਟ ਮਤੀ ਬੂਡੀਏ ਗੁਰਮੁਖ ਸੱਚ ਸੋ ਤਾਰ, ਗੁਰਬਿਨ ਕਿਉ ਤਰੀਏ ਸੁਖ ਹੋਏ, ਜੋ ਭਾਵੇ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਏ ਰਹਾਉ। ਆਗੈ ਦੇਖੋ ਡੋਪ ਚਲੈ ਪਾਛੇ ਹਰਿਓ ਅੰਗੂਰ, ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵੀ ਸੱਚੇ ਮਹਿਲ ਦੂਰ, ਜੇ ਸਾਹੇ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਰਿਓ, ਜਿਉ ਜੋ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ। ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ, ਜਿਨੇ ਇਹੋ ਜਗਤ ਪਾਇਆ ਤ੍ਰਿਭਵਨ ਕਰ ਆਕਾਰ। ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗਵਾਰ, ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ। ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾ ਬਾਸ, ਸੱਚੇ ਛੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ। ਸ੍ਰੀ ਰਾਗ ਮਹੱਲਾ ਪਹਿਲਾ। ਗੁਣ ਮਨ ਮਿੱਤਰ ਸੁਣ, ਮਨ ਮਿੱਤਰ ਪਿਆਰਿਆ ਮਿਲ ਬੇਲਾ ਇਹ ਹੈ ਇਹ, ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹੋ ਤਨ ਦੇ। ਬਿਨ ਗੁਣ ਕਾਮਨਾ ਵੀ ਟਹਿ ਢੇਰੀ ਤਨ ਖੇ, ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਲਾਹੀਏ, ਹਮੇ ਨਿਵਰੀ ਭਾਏ ਰਹਾਓ। ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁੱਝੈ ਭਾਰ, ਤ੍ਰਿਸ਼ਨਾ ਅਹਿਨ ਸਗਲੀ ਹਮੇ ਰੋਗ ਵਿਕਾਰ। ਉਹ ਬੇਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ, ਲੱਖ ਸਿਆਣਪ ਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨਾ ਤ੍ਰਪੀਆ ਬਿਨ ਨਾਵੈ ਦੁੱਖ ਦੁੱਖ ਸੰਤਾਪ, ਹਰ ਜਪ ਜੇਰੇ ਛੁੱਟੀਏ ਗੁਰਮੁਖ ਚੀਨੇ ਆਪ। ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਸ੍ਰੀ ਰਾਗ ਮਹੱਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਤੂੰ ਸਰਵ ਜੀਆ ਪ੍ਰਤ ਪਾਲ ਹੀ ਲਿਖੈ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਿਰਜਾਸ। ਜੀਰੇ ਰਾਮ ਜਪਤ ਮਨ, ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ। ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ, ਮੋਇਆ ਜਿਤ ਘਰ ਜਾਈਏ ਤਿਤ ਜੀਵ ਦਿਆ ਮਰ ਮਾਰ। ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ ਤਹਿ ਹਉਮੈ ਹੋਏ ਵਿਨਾਸ਼। ਸਤਿਗੁਰ ਸੇਵੇ ਆਪਣਾ ਹੋ ਸਦ ਕੁਰਬਾਣੈ ਤਾਸ, ਖੜ ਦਰਗਹਿ ਪਹਿਨਾਈਏ ਮੁਖ ਹਰ ਨਾਮ ਨਿਵਾਸ। ਜਹ ਦੇਖਾਂ ਤਹਿ ਰਵ ਰਹਿ ਸਿਵ ਸ਼ਕਤੀ ਕਾ ਮੇਲ, ਤ੍ਰਿਹੁ ਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ। ਬਿਜੋਗੀ ਦੁੱਖ ਵਿਛੜੇ ਮਨ ਮੁਖ ਲਹੇ ਨ ਮੇਲ, ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ। ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੁਭਾਨ, ਸ਼ਬਦ ਨਾ ਭੀਜੇ ਸਾਕਤਾ ਦੁਰਮਤਿ ਆਵਣ ਜਾਨ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀਨ।

0: ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗਹਿ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲੇ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਐਨ ਸਹਾਰ ਗੁਣ ਸਾਰ ਜਿਨ ਖਿਨ ਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਹਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨਿਹੋ ਨ ਕੀਜੇ ਜੋ ਦੀਸੈ ਚੱਲਣ ਹਾਰ ਗੁਰਮੁਖ ਰਵਹਿ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਕਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸਚ ਕਸਵੱਟੀ ਲਾਈਏ ਤੁਲੀਏ ਪੂਰੈ ਤੋਲ ਕੀਮਤ ਕਿਨੇ ਨਾ ਪਾਈਏ ਰਿਧ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈਏ ਅਹਿਨਸ ਸ਼ਬਦ ਸਲਾਹੇ ਰਹਾਉ ਸੱਚ ਬਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗੇ ਉਹ ਭਉ ਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵੀ ਸੱਚ ਰੱਤੇ ਸੱਚ ਪਾਏ ਸਾਕਤ ਸੱਚ ਨ ਭਾਵੇ ਕੂੜੈ ਕੂੜੀ ਪਾਏ ਸੱਚ ਰੱਤੇ ਗੁਰ ਮੇਲਿਐ ਸੱਚ ਸੱਚੇ ਸੱਚੇ ਸੱਚ ਸਮਾਏ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸਿਰ ਰਾਗ ਮਹੱਲਾ ਪਹਿਲਾ ਭਰਮੇ ਪਾਏ ਨ ਵਿਜਵੈ ਜੀ ਭਵੈ ਦਿਸ ਅੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਣਕ ਜੀਉ ਨਿਰਮੋਲ ਹੈ ਇਹੋ ਕੌਡੀ ਬਦਲੈ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੀ ਪੂਰੇ ਪੁਰਖ ਸੁਜਾਣ ਗੁਰ ਮਿਲ ਭਉ ਜਲ ਲੰਘੀਏ ਦਰਗਹਿ ਪਤ ਪ੍ਰਵਾਣ ਨਾਨਕ ਤੇ ਮੁਖ ਉਜਲੇ ਤਾਂ ਧੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਬਣਜ ਕਰੋ ਬਣ ਜਾ ਰਿਹੋ ਵੱਖਰ ਲਿਹੋ ਸਮਾਲ ਤੈਸੀ ਵਸਤ ਵਸਾਹੀਐ ਜੈਸੀ ਨਿਭੈ ਨਾਲ ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਬੱਖਰ ਲੈ ਚੱਲੋ ਸਹ ਦੇਖੈ ਹੈ ਪਤੀ ਆਏ ਰਹੋ ਜਿਨ੍ਹਾਂ ਰਾਸ ਨਾ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟੈ ਵਣਜ ਵਣਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੁੱਖ ਘਣੋ ਨਿਤ ਰੋਏ ਖੋਟੇ ਪੋਤੈ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨ ਸੀਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਾ ਲਾਹ ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਿਨਾ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਹਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਵਨ ਹਰ ਫੁੱਲੜਾ ਨਾਠੜੀਏ ਦਿਨ ਚਾਰ ਪਵਣ ਕਰੇ ਪਵਣ ਕੇਰੇ ਪਤ ਜਿਉ ਢੁਲ ਢੁਲ ਜੰਮਣ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਵਨ ਨਾਓ ਹੱਲਾ
1: ਸੱਜਣ ਮੇਰੇ ਰੰਗ ਲੈ ਚਾਏ ਸੁੱਤੇ ਜੀਰਾਣ ਹੰਪੀ ਵੰਜਾ ਡੁੰਮਣੀ ਰੋਵਾਂ ਝੀਣੀ ਬਾਣ ਕੀ ਨਾ ਸੁਣੇ ਹੀ ਗੋਰੀਐ ਆਪਣ ਕੰਨੀ ਸੋਏ ਲੱਗੀ ਆਵੈ ਸਾਹੁਰੈ ਨਿਤ ਨਾ ਪਈਐ ਹੋਏ ਨਾਨਕ ਸੁੱਤੀ ਪਈਐ ਜਾਣ ਵਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹੇ ਆਪ

ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਚਿੱਤ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜਿਹੀ ਸੁਰਤ ਤਿਹਾ ਤਿਨ ਰਾਹੋ ਲੇਖਾ ਇੱਕੋ ਆਵੋ ਜਾਓ ਕਾਹੇ ਜੀ ਕਰੇ ਚਤੁਰਾਈ।

ਅਸੀਂ ਬੋਲ ਵਿਗਾੜੈ, ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ, ਜਹ ਕਰਨੀ ਤੈ ਪੂਰੀ ਮਤ, ਕਰਨੀ ਬਾਜੋਂ ਘੱਟੈ ਘੱਟ। ਪ੍ਰਣਵਿਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੈ ਅੰਤਲਾਹਾ। ਜਹ ਜਹ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾਂ।

ਸਭ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਪਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੇ ਮਨ ਮਾਨ ਦੇ ਬਣਹਾਰੈ ਕੈ ਹੱਥ ਦਾਨ ਭਾਵੈ ਤੇ ਨਾ ਦੇਈ ਸੋਏ ਕਿਤੇ ਕੇ ਕਹੀਏ ਕਿਆ ਹੋਏ ਆਪੇ ਸੱਚ ਭਾਵੈ ਤੇ ਸੱਚ ਅੰਧਾ ਕੱਚਾ ਕੱਚ ਨੇ ਕੱਚ ਰਹਾਓ ਜਾ ਕੇ ਰੁੱਖ ਪਿਰਖ ਆਰਾਓ ਜਿਹੀ ਧਾਤ ਤਿਹਾ ਤਿਨ ਨਾਓ ਫੁੱਲ ਪਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਧ ਨਾਨਕ ਆਣੈ ਆਵੈ ਰਾਸ ਵਿਣ ਨਾਵੈ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਭਕਾਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾਉ ਉੱਥੀ ਪੁਰਾਣ ਕਮਾਈਐ ਪਾਵਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਹੋ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗੈ ਬੈਸਣ ਪਾਈਐ ਕਹੋ ਨਾਨਕ ਬਾਹ ਲੁਡਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾ ਉਹ ਧਿਆਈਐ ਨਾ ਉਹ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੈ ਹਰ ਰਸ ਚਾਖ ਤਿਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜ ਰਹੇ ਸਮਾਏ ਰਹਾਉ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੁੱਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗੈ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰਧਾਰ ਹੋ ਤਿਨਕੇ ਬਲਹਾਰਣੈ ਜਿਨ ਨਾਮੇ ਲੱਗਾ ਪਿਆਰ ਸੇਈ ਸੁਖੀਐ ਚੌ ਜੁਗੀ ਜਿਨ ਨਾਮ ਅਖੁੱਟ ਅਪਾਰ ਗੁਰ ਮਿਲੀਐ ਨਾਮ ਪਾਈਐ ਚੁੱਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਕਰ ਹੀ ਮਾਏ ਉਦਾਸ ਜਿੰਨਾ ਹਰ ਕਾ ਸਾਧ ਆਇਆ ਹੋ ਤਿਨ ਬਲਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵੇ ਮਰ ਵਿਸਟਾ ਮਾਹੇ ਸਮਾਏ ਮਨ ਰੇ ਗਿਰਹੀ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿੱਤ ਲਾਏ ਤਿੰਨਾਂ ਪਿੱਛੈ ਰਿਦ ਸਿੱਧ ਫਿਰੈ ਉਹਨਾਂ ਤਿਲ ਨਾ ਤਾਂ ਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਘਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੈ ਸੱਚੀ ਸੋਏ ਸੱਚ ਮਿਲੈ ਸੇਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਿ ਜਿਸਨੂੰ ਆਪੇ ਲਏ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ
ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ, ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੈ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਸਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਇ। ਪਾਰਸ ਪਰਸੀਐ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ

ਨਾਨਕ ਗੁਰਮੁਖ ਪੁੱਜੀਐ ਪਾਈਐ ਮੋਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ, ਸ਼ਬਦ ਰਤੇ ਸੇ ਨਿਰਮਲੈ ਹੋ ਸਦ ਬਲਹਾਰੈ ਜਾਸ। ਹਿਰਦੈ ਜਿਨ ਕੈ ਮਨ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੈ ਹਰ ਹਰ ਨਿਰਮਲ ਧਿਆਏ, ਤੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ, ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਦੂਰ। ਜਿਨ ਗੁਣ ਤਿਨ ਸਦ ਮਨ ਵਸੈ, ਔ ਗੁਣਵੰਤਿਆਂ ਦੂਰ, ਮਨਮੁਖ ਗੁਣ ਤੈ ਬਾਹਰੈ, ਬਿਨ ਨਾਵੈ ਮਰਦੈ ਝੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ, ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੋ ਸੰਭਕਾ, ਬਿਨਸ ਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਕਾਸ਼ ਹੈ ਉਹ ਸਦਾ ਸਦਾ ਥਿਰ ਹੋਏ। ਇਹ ਜਨਮ ਪਦਾਰਥ ਪਾਇ ਕੈ ਹਰ ਨਾਮ ਨਾ ਚਿੱਤੈ ਲਿਵ ਲਾਏ, ਪੱਗ ਖਿਸੀਐ ਰਹਿਣਾ ਨਹੀਂ, ਅੱਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ, ਅੰਤ ਗਇਆ ਪਛਤਾਏ, ਜਿਸ ਨਦਰ ਕਰੈ ਸੋ ਉਬਰੈ ਹਰ ਸੇਤੀ ਲਿਵ ਲਾਏ। ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਈ ਤਿਨ ਥਾਏ। ਹਰ ਗੁਣ ਗਾਵੈ ਹਰ ਨਿਤ ਪੜੈ, ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ। ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿਨ ਕੈ ਮੁਖ ਸਦ ਉਜਲੈ ਤਿਤ ਸੱਚੇ ਦਰਬਾਰ। ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਐ ਮਲਹੋਮੈ ਕੱਢੈ ਧੋਏ ਰਹਾਉ। ਮਨਮੁਖ ਨਾਮ ਨਾ ਜਾਣਨੀ ਬਿਣ ਨਾਵੈ ਪਤ ਜਾਏ, ਸਬਦੈ ਸਾਧ ਨਾ ਆਇਓ ਲਾਗੈ ਦੂਜੈ ਪਾਏ। ਵਿਸਟਾ ਕੇ ਕੀੜੈ ਪਵੈ ਵਿੱਚ ਵਿਸਟਾ, ਸੇ ਵਿਸਟਾ ਮਾਹੇ ਸਮਾਏ।

ਹਰ ਤਨ ਜਾਣ ਸਭ ਸੁਖ ਹਰ ਰਸ ਭੋਗਣ ਸੰਤ ਸਭਾ ਮਿਲ ਗਿਆਨ ਨਿਤ ਐਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂਰ ਕਮਾਈਐ ਗੁਰੂ ਨਿੰਦਾ ਪਚੈ ਪਛਾਣ ਪਰਮ ਪੂਲਾ ਦੁੱਖ ਕਣੋ ਜਾਂ ਮਰ ਕਰੇ ਖੁਲ ਹਾੜ ਮਨ ਮੁਖ ਸੁਖ ਨ ਪਾਏ ਗੁਰਮੁਖ ਸੁਖ ਸੋ ਭਾਣ ਐਥੇ ਤੰਦ ਪੇਟਾਈ ਸੱਚ ਲਿਖਤ ਪ੍ਰਵਾਣ ਹਰ ਸੱਜਣ ਗੁਰੂ ਸੇਵਦਾ ਗੁਰਕਰਨੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸੱਚੇ ਨਿਸ਼ਾਨ ਸਿਰਕ ਮਹੱਲਾ ਪਹਿਲਾ

ਮਨ ਮਾਹੇ ਗੁਰ ਮਿਲੈ ਸੁਖ ਪਾਈ ਅਗਨ ਮਰੈ ਗੁਣ ਮਾਹੇ ਮਨ ਰੇ ਐਨ ਸੁਹਰ ਗੁਣ ਸਾਰ ਜਿਨ ਖਿਨ ਪਲ ਨਾਮ ਨ ਵਿਸਰੇ ਤੇ ਜਨ ਵੇਲੇ ਸੰਸਾਰ ਨਹਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਯੋਗ ਹਿੰਸਾ ਹੋਮੇ ਗਤ ਗਏ ਨਾਈ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲਾ ਗੁਰ ਸੰਯੋਗ ਕਾਇਆ ਕਾਮ ਜੇ ਕਰੀ ਪੋਗੇ ਪੁਗਣ ਹਾਰ ਤਿਸ ਸਿਉ ਦੇਹੋ ਨਾ ਕੀਜੇ ਜੋ ਦਿਸੈ ਚਲਨਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇ ਜਪ ਧਾਰ ਚਾਰੇ ਅਗਨ ਵਾਰ ਮਾਰ ਗੁਰਮੁਖ ਹਾਰ ਜਲ ਪਾਏ ਅੰਤਰ ਕਮਲ ਪ੍ਰਗਾਸ ਅੰਮ੍ਰਿਤ ਭਰਿਆ ਅਘਾਏ ਨਾਨਕ ਸਤਿਗੁਰ ਮੀਤ ਕਰ ਸੱਜ ਪਾਵ ਦਰਗੇ ਜਾਏ ਸ੍ਰੀ ਅਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੇ ਹਰ ਬੋਲ ਮਨ ਸੱਚ ਕਿਸ ਵੱਟੀ ਲਾਈਐ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਦ ਮਾਨਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਏ ਐਨਸ ਸ਼ਬਦ ਸਲਾਹ ਰਹਾਉ ਸਚ ਵਖਰ ਤਰਾਸ ਲੈ ਪਾਈਐ ਗੁਰ ਪ੍ਰਗਾਸ ਜੋ ਅਗਨ ਮਰੈ ਜਲ ਪਾਇਆ ਤਿਉਂ ਤ੍ਰਿਸ਼ਣਾ ਦਸਨ ਦਾਸ ਜਮ ਜੰਦਾਰਨ ਲਗ ਇਉਂ ਭਾਜਰ ਤਰੈ ਤਰਾਸ ਗੁਰਮੁਖ ਨ ਪਾਏ ਸਚ ਸਰ ਪਾਏ ਸਾਕਤ ਸਚ ਨ ਪਾਵੀ ਕੂੜੈ ਕੂੜੀ ਪਾਏ ਸਚ ਰਤੈ ਗੁਰ ਮਿਲੇ ਸਚੈ ਸਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰਿ ਹੀ ਸ੍ਰਗ ਮਹਲਾ ਪਹਿਲਾ ਪਰ ਮੈਂ ਪਾਹੇ ਨਾ ਵਿਜਵੈ ਜੇ ਭਵੈ ਦੇ ਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵੀ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਅਗਣ ਗੁਰਮੁਖ ਅਗਣ ਨਿਵਾਰ ਗੁਰ ਕਾ ਕਿਹਾ ਮਨ ਵਸੈ ਹੋਮੈ ਤਿਸੁ ਮਾਰ ਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈ ਗੁਰਮੁਖ ਹਰ ਲੇਵ ਲਾਏ ਆਪ ਗਿਆ ਸੁਖ ਪਾਇਆ ਮੇਲਾ ਸਲਲੈ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤਿਓ ਸੋ ਅਵਗਣਿਆ ਵਿ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਾਵਜਲ ਪਚੈ ਪਚਾਏ ਮਾਨਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੋ ਜਾਣ ਗੁਰ ਮਿਲ ਭਾਵਜਲ ਲੰਘੀਐ ਦੁਰਗੇ ਪਤ ਪ੍ਰਵਾਣੁ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸਬਦ ਨਿਸ਼ਾਨੁ ਸਿਰਗ ਮਹਲਾ ਪਹਿਲਾ ਵਣਜ ਕਰੋ ਵਣਜਾ ਰਿਹੋ ਵਖਰ ਲਿਹੋ ਸਮਾਲ ਤੈਸੀ ਵਸਤਵ ਸਾਹੀਆ ਜੈਸੀ ਨਿਭਹਿ ਨਾਲ ਅੱਗੇ ਸਾਹੋ ਸੋ ਜਾਣ ਹੈ ਲੈਸੀ ਵਸਤ ਸਮਾਲ ਪਾਇ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋਧੇ ਕੇ ਪਤਿਆ ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜੇ ਮੰਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉ ਦੁਖ ਕਣੋ ਨੇਤਰ ਹੋਏ ਖੋਟੇ ਪੋਤੇ ਨਾ ਪੋਏ ਤਿੰਨ ਹਰ ਗੁਰ ਦਰਸ਼ਨ ਹੋਏ ਖੋਟੇ ਜਾਤ ਨਾ ਪਤ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਨਾ ਆ ਗਿਆ ਪਦ ਖੋਏ ਕੋ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤਿੰਨਾ ਹਰ ਜਪ ਲਾਹ ਗਿਲਾ ਨਿਰਭੂ ਹਰ ਮਨ ਮਸਰਗ ਮਹਲਾ ਪਹਿਲਾ ਕਰ ਦੂਜਾ ਤਨ ਜੋਬਣ ਅਰ ਫੁੱਲੜਾ ਨਾਠੀ ਅੜੇ ਦਿਨ ਚਾਰੋ ਪਵਣ ਕਰੇ ਪਤ ਜਿਉਂ ਢਲ ਟੁਲ ਜੁਮਣ ਹਰ ਰੰਗ ਮਾਨ ਲੈ ਪਿਆਰਿਆ ਜਾ ਜੋਬਣ ਨ ਹੁੱਲਾ ਦਿਨ ਥੋੜੇ ਥੱਕੇ ਪਿਆ ਪ੍ਰਾਣਾ ਚੋਲਰ ਹਾਓ ਸਜਣ ਵਿਰੰਗਰੇ ਜਾ ਸੁੱਤੇ ਜੀ ਰਾਣ ਹਮ ਪੀ ਮੰਜਾ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੀ ਗੋਰੀ ਕੇ ਆਪਣ ਕੰਨੀ ਸੋਏ ਲੱਗੀ ਆਵੇ ਸੁਰ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪੇ ਜਾਣ ਬ੍ਰਿਤੀ ਸਨ ਗੁਣਾ ਗਵਾਏ ਗੰਠੜੀ ਅਵਗਣ ਚੱਲੀ ਬਨ ਸਰਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲਾ ਪੇ ਸਿਰ ਪਤਾ ਰੰਗ ਰਤਾ ਮੇਰਾ ਸਾਹਿਬ ਰਾਵ ਰਿਆ ਭਰਪੂਰ ਹਾਵ ਆਪੇ

ਕਰੀਏ ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਭਾ ਬੇਨਤੀ ਤੂੰ ਸਰਬਰ ਤੂੰ ਹਣ ਸਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਕਸ ਸ੍ਰਗਮ

0: ਵਿਖੇ ਮਿਖਾ ਦੁਸ਼ਟ ਕਿਰਖਾ ਕਰੇ। ਇਹ ਨਵ ਤਾਜੇ ਆਤਮੇ ਹੋਏ ਤੇ ਆਈ ਜਪ ਤਪ ਸਨ ਹੋਏ ਜਬ ਰਾਖੀ ਕੁੰਭਿਕ ਸੇ ਮਦ ਆ ਸਰਮਾਈ ਵਾਹਿ ਸਭ ਥਾਰੂ ਬਾਸਰੂ ਸੰਗਲੇ ਤੀਨ ਫੂੜਨ ਦੇ ਕਾਲ ਸਾਰੇ ਦਸ ਅਠਾਰ ਮੈਂ ਅਪਰੰਪਰੂ ਚੀਨ ਦੇ ਕਹੇ ਨਾਨਕ ਇਹ ਵੇਖ ਤਾਰੇ ਸ੍ਰੀ ਮਹਲਾ ਪਹਿਲਾ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਸ਼ਤ ਦੋਜਕ ਮੁੜੇ ਵਜਾਣ ਮਤ ਜਾਣ ਸਹਿ ਗਲੀ ਪਾਇ ਮਾਲ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਮਨ ਮੀਟ ਕੋ ਕਮਲ ਕੀ ਸਾਰਨੀ ਮੂਲ ਪਾਈ ਪਾਵਰ ਉਸਤਾਦ
1: ਵਾਹਿਗੁਰੂ
0: ਕਸਮ ਕਿੰਦਰ ਦਿਲੇ ਪਿਸੰਦ ਜਿਨੀ ਕਰੇ ਕਿਤੇ ਆਤੀ ਕਰਾ ਕੇ

ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਜਮਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜੇ ਵਾਹੇ ਸਾਰੇ ਪਤਵੰਤੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀਵਾਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming here today as we witness two souls merging into one in the presence of our eternal Guru. Satsangat Ji, as you are sitting in this darbar with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Satsangat Ji, sab to pehla zaruri binti hai, apne jinne ji vichar ne gallan baatan ne ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ, ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਅਸੀਂ ਖੁਸ਼ੀਆਂ ਅਤੇ ਖੇਡਾਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹਨੀ ਆਉਂਦੀ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਉਹ ਵੀ ਫੋਲੋ ਕਰ ਸਕਦੇ ਨੇ। ਜਿਨ੍ਹਾਂ ਦੇ ਮੋਬਾਈਲ ਫੋਨ ਹਾਲੇ ਵੀ ਵੱਜ ਰਹੇ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਪੁੱਛੇ ਫੋਨ ਅਨਸਾ ਲੈਣ। ਆਓ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਆਪ ਜੀ ਦੇ ਦਾਸ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਗੁਰਮਨ ਸਿੰਘ ਬੁੱਟਰ, ਸਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਬੁੱਟਰ ਅਤੇ ਮਾਤਾ ਜੀ ਕੁਲਦੀਪ ਕੌਰ ਬੁੱਟਰ, ਪਰਿਵਾਰ ਦਾ ਪਿਛਲੇ ਦਾ ਪਿੰਡ ਬੁੱਟਰਾਂ, ਜ਼ਿਲ੍ਹਾ ਜਲੰਧਰ, ਪੰਜਾਬ, ਐਂਡ ਇਸ ਵਕਤ ਇਹ ਪਰਿਵਾਰ ਕਲੋਨਾ ਬੀਸੀ ਦਾ ਨਿਵਾਸੀ ਹੈ। ਗੁਰਮਨ ਸਿੰਘ ਦੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ ਜੀ ਬੁੱਟਰ ਅਤੇ ਦਾਦੀ ਜੀ ਮਾਤਾ ਬਖਸ਼ੀਸ਼ ਕੌਰ ਬੁੱਟਰ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਰਤਨ ਸਿੰਘ ਜੀ ਦਿਓਲ ਅਤੇ ਨਾਨੀ ਜੀ ਬੀਬੀ ਮਹਿੰਦਰ ਕੌਰ ਦਿਓਲ ਹਨ। ਸੋ ਇਸੀ ਲੜਕਾ ਪਰਿਵਾਰ ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਪ੍ਰਭਜੋਤ ਕੌਰ ਜੰਡੂ, ਸਪੁੱਤਰੀ ਸਰਦਾਰ ਹਰਜਿੰਦਰ ਸਿੰਘ ਜੀ ਜੰਡੂ ਅਤੇ ਮਾਤਾ ਜੀ ਪਰਮਜੀਤ ਕੌਰ ਜੰਡੂ, ਪਰਿਵਾਰ ਦਾ ਪਿਛਲੇਰਾ ਪਿੰਡ ਮਹਿਰੋਂ, ਜ਼ਿਲ੍ਹਾ ਮੋਗਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਹੰਟਿੰਗਟਨ ਬੀਸੀ ਦਾ ਨਿਵਾਸੀ ਹੈ। ਪ੍ਰਭਜੋਤ ਕੌਰ ਦੇ ਦਾਦਾ ਜੀ ਸਰਦਾਰ ਅਮਰ ਸਿੰਘ ਜੀ ਜੰਡੂ ਅਤੇ ਦਾਦੀ ਜੀ ਦਾ ਨਾਮ ਮਾਤਾ ਨਸੀਬ ਕੌਰ ਜੰਡੂ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਸੁਖਦੇਵ ਸਿੰਘ ਜੀ ਗੇਦੂ ਅਤੇ ਨਾਨੀ ਜੀ ਮਾਤਾ ਗੁਰਮੀਤ ਕੌਰ ਗੇਦੂ ਹਨ। ਸੋ ਇਸ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸਮਗਨਾਸਤ ਕਪਲ, ਗੁਰਮਨ ਸਿੰਘ, ਪ੍ਰਭਜੋਤ ਕੌਰ ਐਂਡ ਦ ਪੇਰੈਂਟਸ, ਬਰਾਬਰ ਦੇ ਸਰ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ, ਅਰਦਾਸ ਦੀ ਸੇਵਾ ਨਿਭਾ ਰਹੇ ਨੇ। ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਹਰਵਿੰਦਰ ਸਿੰਘ ਜੀ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਾਥ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਵੇਂ ਕਿ ਸਤਿਗੁਰਾਂ ਨੇ ਅੱਗੇ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸਪਾਕ ਜੋੜੇ ਲਈ ਸੰਬੋਧਨ ਹੋਵੇਗਾ। ਸੁਗੁਰਮਨ ਸਿੰਘ ਐਂਡ ਪਰਜੋਤ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਆਲਵੇਜ਼ ਰਿਮੈਂਬਰ, ਤੁਹਾਨੂੰ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਤੁਹਾਨੂੰ ਫਿਰ ਕਹੀਏ ਸੋਏ। ਗੁਰੂ ਸਾਹਿਬ ਗਿਵਸ ਦ ਡੈਫੀਨੇਸ਼ਨ ਆਫ ਐਨ ਆਈਡਲ ਕਪਲ, ਵਿਚ ਮੀਨਸ ਏਕ ਜੋਤ ਦੋਏ ਮੂਰਤੀ। ਮਹਾਰਾਜ ਸਾਹਿਬ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਵਿਚ ਮੀਨਸ ਟੂ ਬਾਡੀਜ਼ ਬਟ ਵਨ ਸੋਲ। Your actions, your thoughts, and your decisions, they all should be resonating. And today you both are holding the palla in front of Guru Sahib, in front of your loved ones. It has a deep meaning behind it. So this is a promise that you both are making today, that we are going to stay together for the rest of our lives. We're going to put our best efforts to make things work, and I'm going to become the best version of myself or my partner. This is a commitment that I'm going to stay loyal to my partner for the rest of my life. Eka nari jati hoy, par nari tihi pain vakhana. And you're willing to say, you are saying that I'm willing to take Prabhupada Kaur or Gurban Singh as my life partner. I hope you both understand this. So hun main binti karunga, Sardar Harjinder Singh ji agge aunge ate palle di jo rasam hai oh ada karnge. Palle da shabd aap sun sangtan nu sarvan kara rahe ne. Bhai sahab bhai Gurnam Singh ji Rudrapur wale, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both have made your promises, so there's no looking back now. Only moving forward together as a couple. ਅੱਜ ਤੋਂ ਬਾਅਦ ਇੱਕ ਦੂਜੇ ਦੇ ਹਰ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦੇ ਸਾਥੀ ਬਣਨਾ ਹੈ। ਸੋ ਆਓ ਸਤਸੰਗ ਜੀ, ਹੁਣ ਲਾਵਾਂ ਦੀ ਜੋ ਮਰਿਆਦਾ ਹੈ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਨੂੰ ਕਿ ਹੁਣ ਖੜ੍ਹੇ ਹੋ ਜਾਣ। ਸੋ ਰਿਮੈਂਬਰ ਟੂ ਹੋਲਡ ਆਨ ਟੂ ਦਾ ਪੱਲਾ ਫੋਰ ਦਾ ਰੈਸਟ ਆਫ ਦ ਸੈਰੇਮੋਨੀ ਐਂਡ ਟੂ ਹੋਲਡ ਆਨ ਟੂ ਯੂਰ ਪ੍ਰੋਮਿਸਿਸ ਫੋਰ ਦਾ ਰੈਸਟ ਆਫ ਯੂਰ ਲਾਈਫ। ਸੋ ਗੁਰਮਨ ਸਿੰਘ ਅਤੇ ਪ੍ਰਭਜੋਤ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਪ੍ਰੇਮ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ। ਆਫਟਰ ਲਿਸਨਿੰਗ ਦੋਨਾਂ ਜਣਿਆਂ ਨੇ ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ, ਵਿਚ ਇਜ਼ ਦੈਟ ਯੂ ਗੈਜ਼ ਆਰ ਐਕਨੋਲੇਜਿੰਗ ਟੂ ਵਾਟ ਗੁਰੂ ਸਾਹਿਬ ਇਜ਼ ਸੇਇੰਗ। ਖੜ੍ਹੇ ਹੋ ਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ। ਗਰੂਮ ਵਿਲ ਬੀ ਐਟ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ। ਚਾਰੇ ਲਾਵਾਂ ਇਸ ਔਰਡਰ ਵਿੱਚ ਹੋਣਗੀਆਂ। ਐਂਡ ਵੈਨ ਯੂ ਵਾਕਿੰਗ, ਟੇਕ ਯੂ ਟਾਈਮ, enjoy this moment, don't rush. And when you come to the front, you will bow and rise again. And Ganaji will lead the second love. After listening, you will bow and rise again. Start your second nuptial round, come to the front, bow and rise again. Similarly, third love and then fourth love. After the fourth one, you will bow and then you sit. And then Paisa will sing Anand Sahib, followed by the Ardas and the Hokanama Sahib. That's our plan for today. Don't worry, Ganaji will give you the sign when it's the best time to do the bowing. So, we got you back, don't worry. So, Hun Sat Sangha Ji, Lama da Paath Sarvan karde haan, Paath di Sevan Vare ne, Ati Satkar Jo, Gyani Harvinder Singh Ji, Barnale Wale, Aao, Ate Lama da Kirtan karnge, Pai Sa Pai Gurnam Singh Ji, Rudrapur Wale, Aao Prem Sahit Sarvan Karo Ji, Vaheguru Ji Ka Khalsa, Vaheguru Ji Ki Fateh.
1: Satnam, Shri Vaheguru,

0: ਓਅੰਕਾਰ
1: ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਮ ਭਗਵਤੀ ਸਿਮਰਕ ਗੁਰੂ ਨਾਨਕ ਨਹੀਂ ਦਿਆਈ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਡਿਠੀ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਦਿਆ ਵੈ ਧਾਰੀ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਟ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੌਵਾਂ ਸਾਹਿਬ ਜਾਲੀਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਦੇ ਚਲਾ ਦੇਖ ਮਾਹੀ ਦੇਖ

0: ਜੀ ਬੋਲ ਬਾਲੇ ਪ੍ਰਭ ਜੀ
1: ਆਪਣੇ ਸਦਾ ਸੰਜਮ ਰਹੇ ਸਿਆ।

ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੀ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਬਾਤੀ ਉੱਚੀ ਮਤ ਪਾਤ ਦਾ ਰਤਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਸਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਤਾਰ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠਿਆ ਦਿਓ ਗੁਰੂ ਗਰੀਬ ਪਰਿਵਾਰ ਸਤਿਗੁਰੂ

ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੀ ਪਿਆ ਸੰਜੋਗ ਦੀ ਮਹਾਵਾਕ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕਾ ਕਾਕਾ ਗੁਰਮਨ ਸਿੰਘ ਬੁੱਟਰ ਸਪੁੱਤਰ ਸਰਦਾਰ ਸਰਬਜੀਤ ਸਿੰਘ ਬੁੱਟਰ ਮਾਤਾ ਕੁਲਦੀਪ ਕੌਰ ਬੁੱਟਰ ਬੀਬਾ ਪ੍ਰਭਜੋਤ ਕੌਰ ਜੰਡੂ ਸਪੁੱਤਰੀ ਸਰਦਾਰ ਜੰਡੂ ਮਾਤਾ ਪਰਮਜੀਤ ਕੌਰ ਕਾਕਾ ਗੁਰਮਨ ਸਿੰਘ ਬੁੱਟਰ ਤੇ ਬੀਬਾ ਪ੍ਰਭਜੋਤ ਕੌਰ ਜੰਡੂ ਸੁਭਾਅ ਜੋੜੀ ਦਾ ਸ਼ੁਭ ਆਨੰਦ ਕਾਰਜ ਗੁਰਮਤ ਪ੍ਰਜਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ

0: ਦੀ
1: ਮਰਜ਼ਾਦਾ ਨਿਭਾਉਂਦੇ ਆ, ਬਾਣੀ ਪੜ੍ਹਦੇ ਆ, ਜਸ ਕੀਰਤਨ ਕਰਦੇ ਆ, ਅੱਖਰ ਵਾਧਾ ਘਾਟਾ ਬੁਰਜਤ ਮਾਫ ਕਰਨਾ, ਪੜੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮੇਹਰ ਪ੍ਰਿਆਰਥ ਰੱਖਣਾ, ਸੁਭਾਗ ਜੋੜੀ ਵਿੱਚ ਪਰਸ ਪਰ

ਸਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

0: ਜੀ ਪਹਿਲੇ ਪਾਏ ਹੁਕਮ ਪਿਆ ਗਰਬਾਸ਼ਮ ਦੂਜੇ ਪੈਰੇ ਰਹਿਣਗੇ ਹੁਣ ਜਾ ਰਿਹਾ ਮਿੱਤਰਾ
1: ਵਾਹਿਗੁਰੂ ਜੀ ਕਾ ਖਾਲਸਾ
0: ਜਾ ਰਿਹਾ ਮਿੱਤਰਾ
1: ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ
1: ਮਾਇਆ ਮੋਹ ਸਬਾਈ ਸਹਿਜਾ ਗਿਆ ਕਿਰਤਕ ਮਾਇਆ ਕਰਨੀ ਕਾਰ ਕਰਾਈ ਰਾਮ ਮੁਕਤ ਨਾ ਹੋਈ ਦੂਜੀ ਭਾਈ ਹੇਤ ਕਹੋ ਨਾਨਕ ਪ੍ਰਾਣੀ
2: ਸਤਨਾਮ
1: ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਜੋ

0: ਲਾਈ ਜੋਬਨ ਕਟੇ ਜਰ ਆਗਣੀ ਉਤਾਰ
1: ਕਾਰਜ ਸਗਲ ਸਵਾਰੇ
0: ਚਲਾਇਆ ਸਭ ਕੁਝ ਆਪਣਾ ਕੀ ਰਾਖੇ।

0: ਜਾ ਰਿਹਾ ਮਿੱਤਰਾ।
1: ਦਰਸ਼ਨ ਪਰਸੇ ਗੁਰੂ ਕੈ
0: ਸੁਣੇ ਨਾ ਵੈਣ
1: ਜਨਮ ਮਰਨ ਦੁਖ ਜਾਏ
0: ਨਹੀਂ ਕੁਛ ਪਾਵੇ ਮਨੁ।

0: ਹੁੰਦੇ ਪਏ ਬਣ ਜਾਣ ਗਿਆ ਬਣ ਜਾ
1: ਰਿਹਾ ਵਾਹਿਗੁਰੂ ਜੀ ਕਾ ਖਾਲਸਾ
0: ਨੇੜੇ
1: ਵਾਹਿਗੁਰੂ ਜੀ ਕੀ ਫਤਿਹ
0: ਗੁਰੂ ਨਾਮ ਸਮਾਲ
1: ਪਠਾਨਕੋਟ ਧੰਨਵਾਦ
0: ਤੇਰਾ ਦਰਗੇ
1: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
0: ਗੁਰੂ ਕੇ ਨਾਮ ਸਵਾਲ
1: ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ
0: ਤੇਰੇ ਸੰਗਲਾ
1: ਚਾ ਦੋਨਾਂ ਹੀ ਪਰਿਵਾਰਾਂ ਨੂੰ
0: ਜੀਤ ਲਗਾਈ
1: ਅਤੇ ਸਮੁੱਚੀ ਸਾਧ ਸੰਗਤ ਨੂੰ
0: ਰਹਿਣੇ ਗੁਜਰੀ ਜਾਂਦੇ
1: ਆ ਰਹੀ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸੇਵਾਦਾਰਾਂ ਵੱਲੋਂ
0: ਪਹਿਰੇ ਦਿਨ ਆਇਆ
1: ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਅਟਵਾਲ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰ ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮਿਹਰ ਪ੍ਰਿਆਤ ਰੱਖਣ, ਆਉਣ ਵਾਲੇ ਸਮੇਂ ਦੇ ਦੌਰਾਨ ਇਹਨਾਂ ਦੇ ਸਰਾਂ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰ। ਆਓ ਸਾਧ ਸੰਗਤ ਜੀ, ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤਾਂ ਦੇ ਨਾਲ ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਆਓ ਤੇ ਇਹਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾ ਸਰਵਣ ਕਰੀਏ, ਲਾਹੇ ਪ੍ਰਾਪਤ ਕਰਦੇ ਹਾਂ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੋਨੋਂ ਪਰਿਵਾਰ ਬੁੱਟਰ ਪਰਿਵਾਰ ਤੇ ਜੰਡੂ ਪਰਿਵਾਰ ਬੜੇ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੇ ਨੇ। ਫਤਿਹ ਪ੍ਰਵਾਨ ਕਰੋ, ਕੋਈ ਵੀ ਰਸਨਾ ਬਾਂਝੀ ਨਾ ਜਾਵੇ, ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਸੁਭਾਗਾ ਸਮਾਂ ਹੈ, ਦੋਨੋਂ ਪਰਿਵਾਰਾਂ ਦੇ ਬੱਚੇ ਪਤੀ ਪਤਨੀ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੇ ਨੇ। ਗੁਰਮਨ ਸਿੰਘ ਅਤੇ ਬੀਬਾ ਪ੍ਰਭਜੋਤ ਕੌਰ, ਸਰਦਾਰ ਸਰਬਜੀਤ ਸਿੰਘ ਜੀ ਬੁੱਟਰ, ਬੀਬੀ ਕੁਲਦੀਪ ਕੌਰ ਜੀ ਬੁੱਟਰ, ਸਰਦਾਰ ਹਰਜਿੰਦਰ ਸਿੰਘ ਜੀ ਜੰਡੂ ਅਤੇ ਬੀਬਾ ਪਰਮਜੀਤ ਕੌਰ ਜੀ ਜੰਡੂ, ਉਹਨਾਂ ਦੇ ਇਹ ਪੋਟੇ ਮਿਣ ਮਿਣ ਕੇ ਪਾਲੇ ਹੋਏ ਬੱਚੇ ਨੇ ਜੋ ਅੱਜ ਪਤੀ ਪਤਨੀ ਦੇ ਰੂਪ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ। ਇਹ ਗੁਰੂ ਨੇ ਕਿਰਪਾ ਕੀਤੀ ਹੈ। ਆਮ ਆਪਾਂ ਜਦੋਂ ਦੁਨਿਆਵੀ ਤੌਰ ਤੇ ਵੇਖਦੇ ਹਾਂ ਵੀ ਜਿਹੜੇ ਇਕੱਠੇ ਬੈਠੇ ਨੇ ਉਹ ਪਤੀ ਪਤਨੀ ਨੇ, ਪਰ ਮਹਾਰਾਜ ਨੇ ਬਹੁਤ ਵੱਡੀ ਗੱਲ ਆਖੀ ਆ। ਹੋਰ ਕਿਸੇ ਧਰਮ ਦੇ ਕਿਸੇ ਪੀਰ ਪੈਗੰਬਰ ਨੇ ਐਡੀ ਵੱਡੀ ਗੱਲ ਨਹੀਂ ਆਖੀ ਜੋ ਸਤਿਗੁਰੂ ਮਹਾਰਾਜ ਨੇ ਆਖੀ। ਇੱਕੋ ਜ਼ਿੰਦਗੀ ਦਾ ਰਿਸ਼ਤਾ ਹੈ, ਭਾਵੇਂ ਲੱਖ ਵਾਰ ਉਹਦੇ ਨਾਲ ਲੜੀ ਜਾਈਏ ਪਰ ਉਹਦੇ ਤੋਂ ਬਿਨਾਂ ਇੱਕ ਪਲ ਨਹੀਂ ਸਰਦਾ, ਉਹ ਪਤੀ ਪਤਨੀ ਦਾ ਰਿਸ਼ਤਾ। ਮਹਾਰਾਜ ਕਹਿੰਦੇ ਧਨ ਪਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ। ਮਹਾਰਾਜ ਕਹਿੰਦੇ ਇਕੱਠੇ ਬਹਿ ਲੈਣਾ ਪਤੀ ਪਤਨੀ ਨਹੀਂ। ਅੰਦਰ ਬੜਾ ਮਨ ਮੁਟਾ ਹੋ ਸਕਦਾ, ਤਕਰਾਰ ਹੋ ਸਕਦਾ ਏ, ਨਾਲੇ ਆਪ ਹੀ ਪੁੱਛ ਲੈਂਦੀ ਹੈ ਜੀ ਕੀ ਖਾਓਗੇ। ਉਹ ਕਹਿੰਦਾ ਖਵਾ ਜਿਹੜਾ ਕੁਝ ਤੂੰ ਚਾਹੁੰਦੀ ਹੈ। ਕਹਿੰਦੀ ਜੀ ਤੁਸੀਂ ਦੱਸੋ। ਉਹ ਕਹਿੰਦਾ ਚੱਲ ਫਿਰ ਚੌਲ ਦਾਲ ਚੌਲ ਬਣਾ ਲਾ। ਉਹ ਕਹਿੰਦੀ ਜੀ ਉਹ ਤਾਂ ਦੁਪਹਿਰੇ ਖਾਧੇ ਸੀ। ਉਹ ਕਹਿੰਦਾ ਰੋਟੀ ਸਬਜ਼ੀ ਬਣਾ ਲਾ ਜੀ, ਬੱਚਿਆਂ ਨੂੰ ਨੀ ਚੰਗੀ ਲੱਗਣੀ। ਫਿਰ ਪੂਰੀਆਂ ਛੋਲੇ ਬਣਾ ਲਾ ਜੀ, ਮੈਨੂੰ ਨੀ ਵਧੀਆ ਲੱਗਦੇ। ਚੱਲ ਪਰੌਂਠੇ ਬਣਾ ਲਾ, ਰਾਤ ਨੂੰ ਕੌਣ ਪਰੌਂਠੇ ਖਾਂਦਾ ਹੁੰਦਾ ਜੀ, ਬਾਹਰੋਂ ਮੰਗਾ ਲੈਂਦੇ ਹਾਂ ਜੀ, ਰੋਜ਼ ਰੋਜ਼ ਬਾਹਰਲਾ ਨੀ ਖਾਈਦਾ ਹੁੰਦਾ। ਕੜੀ ਚੌਲ ਬਣਾ ਲਾ ਜੀ, ਲੱਸੀ ਹੈ ਨੀ। ਪੀਜ਼ਾ ਬਣਾ ਲਾ, ਚਿਰ ਬਹੁਤ ਲੱਗੂ। ਚੱਲ ਮੈਗੀ ਬਣਾ ਜੀ, ਮੇਰਾ ਢਿੱਡ ਨੀ ਭਰਨਾ। ਉਹ ਕਹਿੰਦਾ ਕੀ ਖਵਾਏਂਗੀ ਜੀ? ਜੋ ਤੁਸੀਂ ਕਹੋਗੇ। ਇਹ ਆ ਵੀ ਹੁਕਮ ਮੋੜਨਾ ਨੀ, ਡੱਕਾ ਤੋੜਨਾ ਨੀ। ਪਰ ਮਹਾਰਾਜ ਨੇ ਅੱਧੇ ਜਿਹੜੀ ਗੱਲ ਆਖੀ ਆ ਉਹ ਆ ਅਸਲੀ ਪਤੀ ਪਤਨੀ। ਏਕ ਜੋਤ ਦੋਈ ਮੂਰਤੀ, ਧਨ ਪਿਰ ਕਹੀਏ ਸੋਈ। ਇਹ ਕਿਸੇ ਨੇ ਨਹੀਂ ਆਖੀ, ਹੋਰ ਕਿਸੇ ਗੁਰਮਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ। ਮਹਾਰਾਜ ਕਿਰਪਾ ਕਰੇ ਗੁਰਮਨ ਸਿੰਘ ਤੇ ਪ੍ਰਭਜੋਤ ਕੌਰ ਆ ਰਿਸ਼ਤਾ ਅਪਣਾਉਣ। ਮਹਾਰਾਜ ਇਹਨਾਂ ਦੀ ਝੋਲੀ ਦੇ ਵਿੱਚ ਦੁਨੀਆਂ ਭਰ ਦੀਆਂ ਖੁਸ਼ੀਆਂ ਖੇੜੇ ਪਾ ਦੇਵੇ। ਮੈਂ ਇਹੀ ਅਰਦਾਸ ਬੇਨਤੀ ਕਰਦਾ। ਇਹ ਪਰਿਵਾਰਾਂ ਵੇਖਦੇ ਹਾਂ ਆਪਾਂ, ਜਦੋਂ ਪ੍ਰਭਜੋਤ ਕੌਰ ਬੁੱਟਰ ਪਰਿਵਾਰ ਦੇ ਗ੍ਰਹਿ ਵਿਖੇ ਨੂੰ ਰਾਣੀ ਬਣ ਕੇ ਜਾਣਾ, ਸਰਬਜੀਤ ਵੇਖੇ ਅਤੇ ਬੀਬਾ ਕੁਲਦੀਪ ਕੌਰ ਵੇਖੇ, ਉਹਨਾਂ ਨੂੰ ਮਾਣ ਮਹਿਸੂਸ ਹੋਵੇ ਜਿਹੜੀ ਸਾਨੂੰ ਨੂੰ ਰਾਣੀ ਮਿਲੀ ਆ ਧੀਆਂ ਤੋਂ ਵੱਧ ਕੇ। ਜਦੋਂ ਗੁਰਮਨ ਸਿੰਘ ਜੰਡੂ ਪਰਿਵਾਰ ਦੇ ਗ੍ਰਹਿ ਵਿਖੇ ਹਰਜਿੰਦਰ ਸਿੰਘ ਤੇ ਬੀਬਾ ਪਰਮਜੀਤ ਕੌਰ ਦੇ ਅੱਗੇ ਆਵੇ, ਇਹਨਾਂ ਦੀ ਛਾਤੀ ਚੌੜੀ ਹੋਵੇ। ਜਿਹੜਾ ਸਾਨੂੰ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੀ ਵੱਧ ਕੇ ਮਿਲਿਆ। ਇਹੀ ਅਰਦਾਸ ਸਤਿਗੁਰੂ ਮਹਾਰਾਜ ਅੱਗੇ ਦਾਤਾ। ਇਹ ਜ਼ਿੰਦਗੀ ਇਹਨਾਂ ਦੀ ਖੁਸ਼ੀਆਂ ਖੇੜੇ ਨਾਲ ਭਰਦੇ ਪਮਾਲ ਦਾ ਜੱਥਾ ਇੰਜ ਗਾ ਰਿਹਾ।

0: ਧਰਮ ਹੈ ਗ੍ਰਹਿਸਤ ਪ੍ਰਧਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਸੀ ਸਾਰੇ ਧਰਮਾਂ ਤੋਂ ਇਹ ਗ੍ਰਹਿਸਤ ਮਾਰਗ ਸ਼੍ਰੋਮਣੀ ਆ, ਜਿਹਦੇ ਤੇ ਇਸ ਭਾਗ ਭਰੀ ਜੋੜੀ ਨੇ ਚੱਲਣਾ। ਪਿਆਰ ਦੀਆਂ ਤੰਦਾਂ ਦਿਨੋ ਦਿਨ ਮਜ਼ਬੂਤ ਹੋਣ, ਇਹ ਅਰਦਾਸ ਬੇਨਤੀ ਹੈ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਗੁਰੂ ਘਰ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਜੀ ਅਠਵਾਲ, ਉਹ ਵੀ ਦੋਨਾਂ ਪਰਿਵਾਰਾਂ ਨੂੰ ਜਿੱਥੇ ਜੀਓ ਆਇਆ ਮੁਬਾਰਕਾਂ ਦਿੰਦੇ ਨੇ। ਗੁਰੂ ਮਹਾਰਾਜ ਚੜ੍ਹਦੀ ਕਲਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ।
2: ਬਹੁਤ ਬਹੁਤ ਧੰਨਵਾਦ।
1: ਪੰਥ
2: ਪ੍ਰਸਿੱਧ ਢਾਡੀ ਜਥਾ
1: ਸਲੋਕ ਮਹੱਲਾ
2: ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਮਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਅਤੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਾਧ ਸੰਗਤ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਕਿਰਪਾ ਕਰਕੇ ਸਰਵਣ ਕਰ ਦਿਓ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਣ ਤੋਂ, ਵਧਾਈਆਂ ਵਿੱਚ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ, ਮਹਾਰਾਜ ਵੱਲ ਪਿੱਠ ਨਹੀਂ ਕਰਨੀ ਕਿਸੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਫੋਰ ਕੋਆਪਰੇਸ਼ਨ, ਕਿਉਂਕਿ ਅਸੀਂ ਇੱਥੇ ਆਏ ਹਾਂ ਖੁਸ਼ੀਆਂ ਲੈਣ, ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ, ਮਹਾਰਾਜ ਦੀ ਨਾਰਾਜ਼ਗੀ ਨਹੀਂ ਲੈਣੀ ਹੈਗੀ। ਇਸ ਕਰਕੇ ਸਾਧ ਸੰਗਤ ਜੀ ਕਿਸੇ ਨੇ ਵੀ ਗੱਲਾਂ ਬਾਤਾਂ ਨਹੀਂ ਮਾਰਨੀਆਂ, ਜਿਵੇਂ ਜਿਵੇਂ ਦੇਗ ਬੀੜੀ ਜਾਂਦੀ ਹੈ ਪਿਆਰ ਨਾਲ ਮੱਥਾ ਟੇਕੋ, ਨਮਸਕਾਰ ਕਰੋ ਅਤੇ ਕਿਰਪਾ ਕਰਕੇ ਥੱਲੇ ਚੱਲ ਕਰਕੇ ਆਪ ਸ਼ਬਦ ਪੜ੍ਹੀ ਸਕੋ। ਵਧਾਈਆਂ ਸਾਂਝੇ ਕਰ ਲਿਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਐਵਰੀਬਡੀ ਫੋਰ ਬੀਇੰਗ ਹੇਅਰ, ਫੋਰ ਕਮਿੰਗ ਹੇਅਰ ਟੁਡੇ ਐਂਡ ਵਿਸ਼ ਯੂ ਸੋ ਲਵਲੀ ਕਪਲ। ਜੀਵਨ ਕਾਲ ਦੇ ਅੰਦਰ ਵੀ ਬਣ ਰਹੇ ਸਲਾਹ ਕਰ ਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਐਵਰੀਬਾਡੀ ਵਾਂਸ ਅਗੇਨ ਐਂਡ ਅਪੋਲੋਜਾਈਜ਼, ਕਿਸੇ ਦਾ ਗਲਤ ਲੈ ਲਿਆ ਹੋਵੇ ਮਾਫੀ ਬਖਸ਼ਿਓ ਜੀ। ਉਹਨਾਂ ਚਿਤਾਨੀਆਂ ਬੁਲਾਓ ਫਤਿਹ ਗਜਵਾ ਜੀ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੋ ਗੁਰਮਹਾਰਾ ਦੇ ਤੇ ਨਾਮ ਕੁਰਬਾਣਾ ਤੂੰ ਆਪੇ ਆਵਰ ਦਾ ਚੋਜ ਬਣਾਉਣਾ। ਸੁਰਗ ਮਹੱਲਾ ਤੀਜਾ ਕਲ ਮਸਾਜ ਨਹੀਂ ਕਿਹਾ ਸਦਾਈਏ ਹਿਰਦੇ ਵੀ ਲਿਖ ਲਿਓ ਸਦਾ ਸਾਹਿਬ ਕੇ ਰੰਗ ਹੈ ਕਬਜ਼ਾ ਤੋੜ ਨਿਯਮ। ਕਲ ਮਸਾਜ ਨਹੀਂ ਜਾਏ ਸੀ ਲਿਖਿਆ ਵੀ ਨਾਲੇ ਜਾਏ ਨਾਗ ਸੋ ਪ੍ਰੀਤ ਨਾ ਜਾਏ ਤੁਰ ਛੜੀ ਸੱਚੇ ਪਾਏ ਮਹੱਲਾ ਤੀਜਾ। ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੁ ਪਾਏ ਸਗ ਸੱਚ ਦੜਾਇਆ ਸੱਚ ਰਹੇ ਲੜਾਈ ਨਾਗ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਬੋੜੀ। ਹਰ ਅੰਦਰ ਬਾਹਰ ਏਕ ਤੂੰ ਇੱਕੇ ਜਾਣੇ ਭੇਜੋ ਜਾਣ ਦਾ ਮਨ ਮੇਰੇ ਅਚੇਤ ਸੋ ਡਰੇ ਭਗਵਾਨ ਦਾ ਧਰਮੀ ਉਹ ਸੇ ਸੱਚਾ ਆਪਣੇ ਆਪ ਸੱਚ ਡਰੀਏ ਕੇਤ ਜੇ ਨਾਨਕ ਸੱਚ ਪਛਾਣ ਸੱਚ ਰਲੇ ਸੁਰਗ ਮਹੱਲਾ ਤੀਜਾ। ਕਲਮ ਜਲਾਓ ਸੁਹਾਣੀਏ ਕਾਗਜ਼ ਵੀ ਜਾਓ ਲਿਖਣ ਵਾਲਾ ਜਲ ਬੋਲੋ ਜਿੰਨਾ ਲਿਖਿਆ ਦੂਜਾ ਪਾਓ ਨਾਨਕ ਬੁਗ ਲਿਆ ਕਮਾਉਣਾ ਆਉਣਾ ਕਰਨਾ ਜਾਏ ਮਹੱਲਾ ਤੀਜਾ। ਹੋਰ ਕੂੜ ਪੜ੍ਹਨਾ ਕੂੜ ਬੋਲਣਾ ਪਾਇਆ ਨਾਲ ਪਿਆਰ ਨਾਨਕ ਵੇਣਾ ਵੇ ਗੋਦਿਰਣੀ ਭੜਬੜ ਹੋਏ ਕੁਵਾਰ ਪੌੜੀ। ਹਰ ਕੀ ਵਡਿਆਈ ਵੱਡੀ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵਡਿਆਈ ਨਾਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਜੀ ਕਾ ਹਰ ਕੀ ਵਡਿਆਈ ਜਾਂ ਸ਼ੁਰਦੀ ਚੁਲ ਕਾ ਹਰ ਕੀ ਵਡਿਆਈ ਵੱਡੀ ਜਾਂ ਮੁਨਸ਼ਿਆ ਦਾਨ ਦੇਵ ਕਾ ਸੁਖ ਮਹੱਲਾ ਤੀਜਾ। ਹੋਂ ਕਰਦੀ ਸਾਹ ਹੋਈ ਸੰਭੋ ਕਿਸ ਦੇ ਨਾਲ ਦੂਜੇ ਭਾਈ ਦੁੱਖ ਪਾਇਆ
3: ਅਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਪਤ ਗੁਰਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਤਰ ਨਾਮੇ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਨਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ, ਸੇਵਕ ਭਾਈ ਬਣ ਜਾ ਰਿਹਾ ਮਿੱਤਰਾ, ਗੁਰ ਹਰਿ ਨਾਮ ਪ੍ਰਗਾਸ, ਧੰਨ ਧੰਨ ਵਣਜ ਵਪਾਰੀਆ, ਜਨ ਵੱਖਰ ਲੱਦੜਿਆ ਹਰ ਰਾਸ, ਗੁਰਮੁੱਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਿਨ ਜਨ ਨਾਨਕ ਗੁਰ ਤਿਨ ਪਾਇਆ, ਜਿਨ ਆਪ ਤੁਠਾ ਗੁਣ ਤਾਸ, ਹਰ ਧਿਆਵ ਹੋ ਸਾ ਸਿਗਰਾਸ, ਮਨ ਪ੍ਰੀਤ ਲੱਗੀ ਤਿਨ ਗੁਰਮੁਖਾਂ, ਹਰ ਨਾਮ ਜਿਨ ਹਰੈ ਰਾਸ, ਹਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੇ, ਨਿਸ਼ਚਲ ਮਾਤਿਆ ਪਾਰ, ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜੇ ਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵੀਏ, ਸਦਾ ਸੱਚ ਵਾਪਾਰ, ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ, ਵੇਖਣ ਸੁਣ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ, ਨਾਨਕ ਜਨ ਅਖੀ ਲੀਤੀਆ, ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੇ ਡਰ, ਭਰਮ ਪੋ ਦੂਰ ਕਰ, ਹਰ ਤਿਸੇ ਨੂੰ ਸਲਾਹੇ ਜਦੋਂ ਰੱਖੇ ਬਾਹਰ ਘਰ, ਹਰ ਜਿਸ ਨੂੰ ਹੋਈ ਦਿਆਲ ਸੋ ਹਰ ਜਾਪੋ ਬਿਖਮ ਧਰ, ਸਲੋਕ ਮਹੱਲਾ ਪਹਿਲਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ, ਮਹੱਲਾ ਪਹਿਲਾ, ਸਹਿਤ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੇਦਾਰ, ਪੂਰੇ ਪਾਇਸਾ ਥਾਉ ਨਹੀਂ ਖਾਇਕਾ ਪੌੜੀ, ਸਭ ਆਪੇ ਤੋਦੋ ਉਪਾਇ ਕਹਿ ਆਪਕਾਰੇ ਲਾਈ, ਤੂੰ ਆਪੇ ਵੇਖ ਵਿਸਦਾ ਆਪਣੀ ਵਡਿਆਈ, ਹਰ ਤੁਦਹੋਂ ਬਾਹਰ ਕਿਛ ਨਾਹੀਂ ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ,
1: ਸਭ ਦੇ ਰਾਜੂ ਸਭ ਸਾਧਾ ਸਭ ਨਾਰਾਸ,
2: ਸਾਧ ਸੰਗਤ ਜੀ
1: ਨਿਤ ਕਰ ਅਰਦਾਸ,
2: ਜਿਸ ਤੋਂ ਸਾਧ ਸੰਗਤ ਜੀ ਦਿਸ ਇਜ਼ ਜਸਟ ਅ ਰਿਮਾਈਂਡਰ, ਜਿਹੜੀ ਬੇਨਤੀ ਮੈਂ ਕੀਤੀ ਸੀ ਜਾਣ ਲੱਗਿਆ
1: ਨੂੰ
2: ਕਿ ਮਹਾਰਾਜ ਦਾ ਸਤਿਕਾਰ ਮੁੱਖ ਰੱਖੋ ਜੀ, ਆਈ ਨੋ ਸਾਰਿਆਂ ਨੂੰ ਖੁਸ਼ੀ ਹੈ ਪਰ ਕਿਸੇ ਆਪਣੀ ਖੁਸ਼ੀ ਦੇ ਚੱਕਰ ਤੇ ਅਸੀਂ ਮਹਾਰਾਜ ਦੀ ਨਾਰਾਜ਼ਗੀ ਨਾ ਲੈ ਲਈਏ, ਸੋ ਬੀਬੀਆਂ ਨੂੰ ਬੇਨਤੀ ਹੈ ਕਿ
1: ਪਲੀਜ਼
2: ਪ੍ਰਸ਼ਾਦ ਲੈ ਲਿਆ ਥੱਲੇ ਚੜ ਕਰਕੇ ਮਿਲ ਲਿਓ, ਪਲੀਜ਼ ਕੀਪ ਔਨ ਵਾਕਿੰਗ ਆਊਟ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸੋ ਨਾਲ ਨਾਲ ਹੁਣ ਵਧੀ ਚੱਲੋ, ਸ਼ਗਨ ਤੁਸੀਂ ਪਾ ਸਕਦੇ ਹੋ, ਆਜੋ ਬਾਕੀਆਂ ਨੂੰ ਬੇਨਤੀ ਹੈ ਜੀ ਪਲੀਜ਼ ਨਮਸਕਾਰ ਕਰੋ ਤੇ ਪ੍ਰਸ਼ਾਦਾ ਪਾਣੀ ਛਕੋ ਜੀ, ਗੱਲਾਂ ਬਾਤਾਂ ਨਹੀਂ ਮਾਰਨੀਆਂ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
3: ਇਦਾ ਮਨ ਕਰ ਮਕਸੂਦ, ਜਹ ਤਰ ਦੇਖਾ ਤਹ ਤਰ ਮੌਜੂਦ, ਮਹੱਲਾ ਤੀਜਾ, ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਮਣ ਰਹੇ ਹਦੂਰ, ਪੌੜੀ ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ ਦਾ ਸਿਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਪਾਣਾ, ਸਭ ਤੁਜੇ ਧਿਆਵੇ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿਨ ਹੋ ਕਰਬਾਣਾ, ਤੂੰ ਆਪੇ ਆਪ ਵਰਦਾ ਕਰ ਚੋਜ ਵਿੜਾਣਾ, ਸਲੋਕ ਮਹੱਲਾ ਤੀਜਾ, ਕਲੋ ਮਸਾਜਨੀ ਕਿਆ ਸਦਾਈਏ ਹਿਰਦੇ ਹੀ ਲਿਖ ਲਿਓ, ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਤੂਟ ਸੁਨੇਹੋ, ਕਲੋ ਮਸਾਈਨੀ ਜਾਇਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਾਹਿਬ ਪ੍ਰੀਤ ਨਾ ਜਾਇਸੀ, ਜੋ ਤੁਰ ਛੋਡੀ ਸੱਚੇ ਪਾਏ, ਮਹੱਲਾ ਤੀਜਾ, ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋ ਪਾਏ, ਨਾ ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ, ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ, ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ ਜੋ ਕੀਚੇ ਸੋ ਹਰ ਜਾਂਦਾ, ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਉਂਦਾ, ਧਰਮੀ ਵਿਕਸੇਤ ਤੂੰ ਸੱਚਾ ਆਪ ਨਿਉਂ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ, ਸਲੋਕ ਮਹੱਲਾ ਤੀਜਾ, ਕਲਮ ਜਲੋ ਸਣ ਮਸਵਾਣੀਏ ਕਾਗਦ ਬੀ ਜਲ ਜਾਓ, ਲਿਖਣ ਵਾਲਾ ਜਲ ਬਲੋ ਜਨ ਲਿਖਿਆ ਦੂਜਾ ਪਾਓ, ਨਾਨਕ ਪੂਰਵ ਲਿਖਿਆ ਕਮਾਉਣਾ ਅਵਰ ਨਾ ਕਰਨਾ ਜਾਏ, ਮਹੱਲਾ ਤੀਜਾ, ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉਂ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੀਜਾ, ਹਉ ਹਉ ਕਰਤੀ ਸਾਮੂਈ ਸੰਪੋ ਕਿਸੇ ਨਾ ਨਾਲ, ਦੂਜੇ ਭਾਈ ਦੁੱਖ ਪਾਇਆ ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗਲੀ ਅਸੀਂ ਚੱਗੀਆਂ ਅਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆ ਬਾਹਰ ਚਿੱਟ ਵਿਹਾਰ ਰੀਸਾਂ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆ ਨਾਲ ਖਸਮੇ ਰਤੀਆਂ ਮਾਣਹੇ ਸੁਖ ਰਲੀਆ ਹੁੰਦੇ ਤਾਣੇ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾ ਜੀ ਤਿਨਕੇ ਸੰਗ ਮਿਲਾਹਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਤਾਇਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਧੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਸਮੇ ਚਲੇ ਰਜਾਈ ਦਰ ਕਰ ਸੋਭਾ ਮੈਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾ ਵਿਹੂਣੀਆਂ ਰੰਗ ਕੁਸੰਭਾ ਦੇਖ ਨਾ ਭੁੱਲ ਇਸਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸਦਾ ਮੁੱਲ ਦੂਜੇ ਲੱਗੇ ਪਚਮੋਏ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀੜਸੇ ਪੈ ਪਚਹੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰਕੇ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਏ ਪੌੜੀ ਸਿਸ਼ਟ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵਲਛਲ ਕਰਕੇ ਖਾਮ ਦੇ ਮੋਹ ਕੂੜਕ ਸੱਤ ਨੇ ਢਾਇਆ ਤੁਧ ਆਪੇ ਭਾਵੇ ਸੋ ਕਰੇ ਤੁਧ ਉਤੇ ਕੰਮ ਲਾਇਆ ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਤ ਵੇਦ ਵਖਾਣ ਹੈ ਮਾਇਆ ਮੋਹ ਸੁਆਏ ਦੂਜੇ ਭਾਈ ਹਰਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਨ ਜੀਓ ਪਿਣ ਦਿੱਤਾ ਤਿਸ ਕਬ ਹੂੰ ਨਾ ਚੇਤੇ ਜੋ ਦੇਣ ਦਾ ਰਿਜਕ ਸੰਭਾਹੇ ਜਮਕਾ ਫਾਹਾ ਗਲੋਂ ਨਾ ਕੱਟੀਏ ਫਿਰ ਫਿਰ ਆਵੈ ਜਾਏ ਮਾਨਮੁਖ ਕਿਸ਼ੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁੱਖੇ ਸੁੱਖ ਵਿਹਾਏ ਨਾਨਕ ਸੋ ਨਾਓ ਮਨੋ ਨਾ ਵਿਸਾਰੀਏ ਜਤਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁੱਖੇ ਸੁੱਖ ਨਿਵਾਸ ਜਪ ਤਪ ਸੰਜਮ ਮਨੇ ਮਹਿਮ ਬਿਨ ਨਾਵੇਂ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਏ ਵਿਨਾਸ ਜਿਉ ਭਾਵੇ ਤੋ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋ ਮੰਗਦੇ ਨਿਤ ਕਰੇ ਅਰਦਾਸ ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥਾਓ ਕੋ ਨਾਹੀਂ ਜਿਸ ਪਾਸੋ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੋਂ ਦੇਹ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਾਹਮਣਾ ਚੀਨੀ ਮਨ ਮੂਰਖ ਗਵਾਰ ਦੂਜੇ ਭਾਈ ਜਗਤ ਪ੍ਰਬੋਧਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੈ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਪਾਰ ਲਗਾਏ ਮਨ ਹਟਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰੀ ਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋ ਹੁਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਤਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੰਗ ਦਿਖਾਇਆ ਹੋਮੇ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮਜੋਹੀ ਨਾ ਸਾਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੇਂ ਬਿਨ ਨਾਵੇਂ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੋਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾ ਮੰਨੀਏ ਨਾ ਹੀ ਕਿਲਵਕ ਸਭ ਹੇਰਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਿਹਾ ਸਲੋਕ ਮਹੱਲਾ ਤੀਜਾ ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਡੋਲ ਨਾ ਡੋਲੀ ਗੁਰ ਕੇ ਪਾਏ ਸੁਭਾਏ ਗੁਰਬਿਣ ਸਹਿਜ ਨਾ ਆਵੇ ਲੋਭ ਮੈਲ ਨਾ ਵਿੱਚੋਂ ਜਾਏ ਖੇਲ ਪਰ ਹਰ ਨਾਮ ਮਨ ਵਸੇ ਸਭ ਅਰਸਾ ਤੀਰਥ ਨਾਏ ਸੱਚੇ ਮੈਲ ਨਾ ਲੱਗੀ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਉਤਰੇ ਜੇ ਅਰਸਰ ਤੀਰਥ ਨਾਏ ਮਾਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦ ਹੋ ਸਮਝਾਇਆ ਜਾਏ ਮਨਮੁਖ ਲਾਇਆ ਨਾ ਰਲੇ ਪਈਏ ਕਿਰਤ ਫਿਰਾਏ ਲੈਬ ਧਾਤ ਦੋ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੇ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਜੀਏ ਗੁਰਮੁਖ ਕਾਰ ਕਮਾਏ ਵਿਣ ਮੰਨੇ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟ ਹਾਰਿਆ ਕੂੜ ਕਸਤ ਕਮਾਏ ਗੁਰਪ੍ਰਸਾਦੀ ਮਨ ਜਣੇ ਹਰ ਸੇਤੀ ਲਿਵਲਾਏ ਨਾਨਕ ਗੁਰਮੰਗ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਠ ਊਤਮ ਗੁਰਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜੋ ਸਹਿ ਸੂਰਜ ਰਹਿਣ ਕਿਰਾਖੀ ਅਦਿਸ਼ਟ ਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖਿਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨ ਬਿਰਥਾ ਜਨਮ ਗਵਾਏ ਨਾਨਕ ਜੋਤ ਇਸ ਪਾਵੇ ਸੋ ਕਰੇ ਕਹਿਣਾ ਕਿਛੁ ਨਾ ਜਾਏ ਮਹੱਲਾ ਤੀਜਾ ਮਾਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਭਾਈ ਅਗਿਆਨੀ ਪੂਜਦੇ ਦਰਗ ਹੈ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪ ਹੋ ਮਨ ਮੇਰੇ ਜਿਤ ਸਿਮਰ ਸਭ ਕਿਲਵਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਹੀ ਫਿਰ ਪਿਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰ ਤੇ ਗੁਰ ਸ਼ਬਦ ਸਿਉ ਤਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹੱਲਾ ਤੀਜਾ ਸੋ ਭਗੌਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਧਾਪਤ ਰਾਖੇ ਇਕਤ ਕਰਿਆਣੇ ਜੀਵਤ ਮਰੇ ਹਰ ਨਾਮ ਵਖਾਣੇ ਐਸਾ ਭਗੌਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਜੂਠ ਨਾ ਜਾਏ ਸਤਸੰਗਤ ਸਿਉ ਬਾਦਰ ਚਾਏ ਅਣਦਨ ਦੁਖੀਆ ਦੂਜੇ ਪਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕਉ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਐਥੇ ਉਥੇ ਮੁਖ ਉਜਲੇ ਹਰ ਦਰਗਹਿ ਪੈ ਦੇ ਜਾਈ ਸਲੋਕ ਮੁਹੱਲਾ ਦੂਜਾ ਜੋ ਸਿਰ ਸਾਈ ਨਾਨਵੇ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਪੁੱਲੀ ਨਾਨਕਾ ਫਿਰ ਫਿਰ ਜਨਮੁ ਯਾਸ ਕਸਤੂਰੀ ਕਹਿ ਭੁੱਲੜੇ ਗੰਦੇ ਡੋਂ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾ ਗੀਤ ਨਨਿੰਦਕ ਦੁਸਾ ਪੈਰੀ ਪਾਏ ਨਾਨਕ ਨਾਮ ਅਰਾਦ ਸਭਨਾ ਤੇ ਵੱਡਾ ਸਭਨਾਵੇ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਕਲੱਖਣੀ ਮਨ ਖੋਟੇ ਕੁੜਿਆਰ ਪਿਰਕੈ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ ਬਿਣ ਨਾਵੇਂ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ ਨਾਨਕ ਸਾਸੁਆ ਲਿਓ ਸੋ ਲੱਖਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਗ ਵਾਰ ਹੈ ਤਿਸਦਾ ਨਾ ਦਿਸੇ ਔਰ ਵਾਰ ਨਾ ਪਾਰ ਮਨਮੁਖ ਅਗਿਆਨੀ ਮਹਾਂ ਦੁਖ ਪਾਈ ਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉਠਬੋ ਕਰਮ ਕਮਾਵੇ ਦੂਜੇ ਭਾਈ ਪਿਆਰ ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਔਰ ਧਾਰ ਪੌੜੀ ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾਹੇ ਕੋਏ ਹਰ ਆਪ ਬਹਿ ਕਰੇ ਨਿਆਉ ਕੁੜੀ ਆਰਸਾ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਉਸਤਰ ਜਨ ਗਰੀਬ ਅਨਾਥ ਰੱਖ ਲਈ ਹੋਏ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ ਪਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕਰੂਪ ਕਸੋਣੀ ਪਰ ਹਰ ਛੋਡੀ ਪਾ ਧਾਰ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਤਿਗੁਰ ਕੇ ਭਾਈ ਪਿਆਰ ਸਦਾ ਰਾਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰ ਹੈ ਉਸਤ ਜਿਨ ਫਾਥੇ ਕਾਢਿਆ ਹਰ ਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਜੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਆਂਦਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੌਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਾਹੀਂ ਕੋਈ ਜਾਣ ਹਰ ਧਨ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੇ ਜਾਂ ਨਾਹੀਂ ਅਧਰਮ ਮਾਰਦਾ ਸੱਚਾ ਸਹਿਬ ਸੱਚ ਨਿਓ ਪਾਪੀ ਨਰ ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਔਰ ਧਾਰ ਸਲਾਹੀ ਸੋਪਰ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਜਾਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹੋਮੇ ਮਾਰ ਮਿਲਾਇਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾ ਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਰ ਕਰੀ ਬਹਾ ਲੀਅਨ ਪਾਪੀਆਂ ਨੂੰ ਨਾ ਦੇਈ ਥਰ ਰਹਿਣ ਚੁਣ ਨਰਕ ਘੋਰ ਚਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਕਰਿਆਂਗ ਨਿਸਤਾਰੀਅਨ ਸਲੋਕ ਮਹੱਲਾ ਪਹਿਲਾ ਕੁਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਘੜ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕਾਢੀ ਕਿਆ ਥਰੀ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾ ਹੋ ਜਪੇਹੀ ਨਾਨਕ ਅੱਗੇ ਉੱਤਮ ਸੇਹੀ ਜੇ ਪਾਪਾਂ ਪੰਧ ਨਾ ਦੇਈ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਏ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ ਹੋਮ ਬਲਿਹਾਰੀ ਤਿਨ ਕੋ ਜਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਕਸਾ ਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀਏ ਉਲਟੀ ਪਈ ਨਾਮਨਿਦ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਅਣਹੈ ਧੁਣੀ ਸਦਵਾਈ ਦੇ ਉਨਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਨਾ ਕੇ ਮਨ ਵਸੇ ਜਨਮਸਤਕ ਲਿਖਿਆ ਤੁਰ ਪਾਏ ਪੌੜੀ ਹੋ ਢਾਡੀ ਹਰ ਪ੍ਰਭ ਖਸਮਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਥਾਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਆਨ ਕਹਿ ਕਰ ਗਾਵਣਾ ਜਨਨੀ ਜਾਂਤ ਸੁਧ ਬੜਾ ਹੋਤ ਹੈ ਇਤਨਾ ਕੁਨਾ ਜਾਣੇ ਜੇ ਦਿਨ ਦਿਨ ਆਪਦ ਘੜਤ ਹੈ ਮੋਰ ਮੋਰ ਕਰ ਅਦੇ ਕਲਾੜ ਧਰ ਪੇਕਤ ਹੀ ਜਮਰਾਓ ਹੱਸੈ ऐसा तै जग पर मलाया कैसे बूझे जब मोहा है माया रहाओ कहत कबीर छोड़ बिख्या रस इत संगत नहचो मरना रमैया जपो प्राणी अनंत जीवन बाणी इन बिद भव सागर तरना जां तिस पावे ता लागे पाओ परम पलावा विचों जाए उपजे सहज ज्ञान मत जागे गुरप्रसाद अंतर लिव लागे इत संगत नाही मरना हुक्म पछाणता खसमे मिलना रहाओ दूजा श्री राग तरलोचन का माया मोह मन आगलड़ा प्राणी जरा मरन पौ विसर गया कुटंब देख बिगसे कमला जो पर कर जोहे कपटन रा दूड़ा आयो है जमे तना तिन आगलड़ी में रह न जाए कोई कोई साजन आए कहे मिल मेरे बीठला लै बाहड़ी वलाए मिल मेरे रमैया में लै छाए रहाओ अनेक अनेक भोग राज विसरे प्राणी संसार सागर पै अमर प्या माया मूठा चेत सनाही जन्म गवायो आलसिया बिखम कोर पंथ चालना प्राणी रवसस तैना प्रवेश माया मोहता बिसर गया जा तजलिए संसार आज मेरे मन प्रगट पिया है पेख लिए तर मराओ तह कर दल करन महाबली तन आगलड़ी में रह न जाए जे को मुँह उपदेश करत है ता वंत रतड़ा न रहना ऐ जी तू आपे सब कुछ जानदा बदरत लोचना रा माइया श्री राग भगत कबीर जियो का अचरज एक सुनोरे पंडिया अब किश कह न जाई सुर नर गण गंधर्व जन मोहे त्रे भवन मेख ली लाई राजा राम अनहद किंगरी बाजे जाके दृष्ट नाद लिब लागे रहाओ पाठी गण सिंघिया चुंगिया कनक कलसिक पाया तिसमें धार चोया त निर्मल रसमय रसन चुआया एक जो बात अनूप बनी है पवन प्याला साजिया तीन पवन में एको जोगी कहो कमन है राजा ऐसे ज्ञान प्रगटया प्रखोतम कहो कबीर रंग राता और दुनिसा परम पुलाणी मन राम रसायन माता श्री राग बाणी भगत बेणी जियो की पहरिया के कर गावना एक्यों कर सतगुर प्रसाद रे नर गर्भ कुंडल जब आश तोर ध्यान लिव लागा मृतक पिंड पद मदन एहनस एक अज्ञान सो नागा ते दिन संभल कष्ट महा दुख अवचित अधिक बिसारिया गर्भ छोड़ मित्र मंडल आया तो नर हर मनो बिसारिया फिर पछतावेगा मुड़िया तू कवन कुमत प्रण लागा चेत राम ने जम पर जाहेगा जन बिचरे अनुराधा रहाओ बाल विनोद चंद्र रस लागा खिन खिन मुहे व्यापे रसमी समेत अमृत बिख चाकी तो पंच प्रगट संतापे जाप तप संजम छोड़ सुकृत मत राम नाम ना आराध्या उछलिया काम काल मत लागी तो आन सकत गल बांध्या तरुण तेज पर त्रैमुख जोहे सर्व सरना पछाणिया उन्मत काम महा बिख भूले पाप पुन ना पछाणिया सुत संपत देखे मन गर्भया राम हृदय ते खोया अवर मत माया मन तोले तो भोग तो भागमुख जन्म बेगोया पुंडर केस कुसुम ते तौले सप्त पताल की बाणी लोचन समरह बुद्ध बल नाठी ता काम पाव समाधानी ताते बिखे पई मत पाव सकाया कमल कुमलाना अवगित बाण छोड़ मित्र मंडल तो पाशे पछताना निकुटी देह देख तने उपजे मान कर तने बूझे लालच करे जीवन पद कारण लोचन कशुना सूझे थाका तेज उड़िया मन पंखी करे अंगना सुखाही बेणी कहे सुनोरे भगतो मरण मुक्त किन पाई श्री राग तोही मोही मोही तोही अंतर कैसा कनक कटल जल तरंग जैसा जोपै हमना पाप करंता अहे अनंता पतित पावन नाम कैसे हुंता रहाओ तुम जो नायक आशो अंतर जामी प्रभते जान जानी जे जानते स्वामी शरीर अराध्य मोह को विचार देहु रविदास समदल समझावे को रागमा चौप दे कर पहला महला चौथा एक ओंकार सतनाम करता पुरख निरपौ निर्वैर काल मूर्ति युनि सह पंगुर प्रसाद हर हर नामे हर मन पाया वडपागी हर नाम त्याया गुरपुरे हर नाम सिद पाई कोई बिरला गुरमत चले जियो मैं हर हर खर्च लिया बन पलै मेरा प्राण सिखाई सदा नाल चले गुरपुरे हर नाम दड़ाया हर ने चल हर तन पलै जियो हर हर सज्जन मेरा प्रीतम राया कोई आण मिलावे मेरे प्राण जीवाया हो रह ना सका बिन देखे प्रीतमा मैं नीर वहे वह चल जियो सतगुर मित्र मेरा बाल सिखाई हो रह ना सका बिन देखे मेरी माई हर जियो कृपा करो गुर मेलो जा नानक हर तन पलै जियो माज महला चौथा मधसूदन मेरे मन तन प्राणा हो हर बिन दूजा अवर न जाना कोई सज्जन संत मिले वड़पागी मैं हर पर प्यारा दस है जियो ਹੋ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹਾਂ ਬਾਰਕ ਦੀਨ ਕਰੋ ਪ੍ਰਤਪਾਲਾ, ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਗਾਸੈ ਜੀਉ, ਮੈਂ ਬਿਨ ਗੁਰ ਦੇਖਿਆ ਨੀਂਦ ਨਾ ਆਵੈ, ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੈ, ਹਰ ਹਰ ਦਇਆ ਕਰੋ ਗੁਰ ਮੇਲੋ, ਜਨ ਨਾਨਕ ਗੁਰ ਮਿਲ ਰਹੱਸੈ ਜੀਉ, ਮਾਝ ਮਹੱਲਾ ਚੌਥਾ, ਹਰ ਗੁਣ ਪੜੀਏ ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਉ ਜਲ ਦੂਤਰ ਧਰੀਏ ਜੀਉ, ਆਓ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਏ ਜੀਉ, ਮੇਰੀ ਬੇਦਨ ਹਰ ਗਰ ਪੂਰਾ ਜਾਣੇ, ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੇ, ਮੈਂ ਔਖਦ ਮੰਤਰ ਦੀਜੇ ਗੁਰਪੂਰੇ, ਮੈਂ ਹਰ ਹਰ ਨਾਮ ਉਧਾਰੀਏ ਜੀਉ, ਹਮ ਚਾਤ੍ਰਿਕ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਮਿਲ ਮਰੀਏ ਜੀਉ, ਮਾਝ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਪੀਜੇ ਜੀਉ, ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਪਾਣੀ, ਹਰ ਹਰ ਅੰਮ੍ਰਿਤ ਹਰ ਮਨ ਪਾਵੇ, ਮਿਲ ਸਤਿਗੁਰੇ ਅੰਮ੍ਰਿਤ ਪੀਜੈ ਜੀਉ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭਰਮ ਚੋਟਾ ਖਾਵਹਿ, ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰੀਜੈ ਜੀਉ, ਮਾਏ ਮੈਂ ਆਏ ਮਿਲਹੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤਿ ਨਾ ਮੀਠਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੈ ਜੀਉ, ਮਾਝ ਮਹੱਲਾ ਚੌਥਾ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ, ਹਰ ਹਰ ਨਾਮੁਖ ਹਰ ਹਰ ਬੋਲੀ, ਮਨ ਹਰ ਰਸ ਟੁਲ ਟੁਲ ਪੌਦਾ ਜੀਉ, ਆਵੋ ਸੰਤ ਮੈਂ ਗਲ ਮਿਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚੌਦਾ ਜੀਉ, ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ, ਭਾਗਹੀਣ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੋਨੀ ਨਿਤ ਪੌਦਾ ਜੀਉ, ਆਪ ਦਇਆਲ ਦਇਆ ਪ੍ਰਤਾਰੀ, ਮਲ ਹੋਮੇ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ, ਮਾਝ ਮਹੱਲਾ ਚੌਥਾ, ਹਉ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮੇ ਗੋਚਰ ਸੁਆਮੀ, ਮਿਲ ਸਤਿਗੁਰ ਹਰ ਰਚ ਕੀਚੈ ਜੀਉ, ਤਨ ਤਨ ਹਰ ਜਨ ਜਨ ਹਰ ਪ੍ਰਭ ਜਾਤਾ, ਜਾਇ ਪੁਛਾ ਜਨ ਹਰ ਕੀ ਬਾਤਾ, ਪਾਪ ਮਲੋਵਾ ਮਲ ਮਲ ਤੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਉ, ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਅਜੇ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੈ ਜੀਉ, ਹਰ ਸਤਸੰਗਤ ਸਤਿਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਧਿਆਈਏ, ਨਾਨਕ ਕਥਾ ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪ੍ਰੀਚੈ ਜੀਉ, ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹੋ ਵਾਰੀਆ, ਮਿਲ ਸਤਸੰਗਤ ਲੱਦਾ ਹਰ ਸੱਜਣ ਹੋ, ਸਤਿਗੁਰ ਬਿਟੋਂ ਕਮਾਈਆ ਜੀਉ, ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਕਟ ਕਰ ਰਵਿਆ ਯੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾ ਲਿਆ ਹੋ, ਸਤਿਗੁਰ ਬਿਟੋਂ ਵੱਧ ਸਦਵਾਰਿਆ ਜੀਉ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਬਾਈਆ, ਸਭ ਏਕਾ ਜੋਤ ਵਰਤੇ, ਪਿੰਨ ਪਿੰਨ ਨਰ ਲਈ ਕਿਸੇ ਦੀਰ ਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ ਹੋ, ਸਤਿਗੁਰ ਬਿਟੋਂ ਬਤਾਇਆ ਜੀਉ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਉ, ਸਤ ਚੌਪ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਪ ਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੇ ਕੀ ਨਿਆਈ, ਤ੍ਰਿਖਾ ਨ ਉਤਰੇ ਸੰਤ ਨ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹੋ ਘੋਲੀ ਜੀਉ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ, ਰਹਾਉ ਤੇਰਾ ਮੁੱਖ ਸੁਹਾਵਾ ਜੀਉ, ਸਹਿ ਤੁਣ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਤਣ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਉ, ਹੋ ਘੋਲੀ ਹੋ ਘੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਉ, ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੋਤ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ, ਉਹ ਘੋਲੀ ਜੀਉ ਘੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਉ, ਰਹਾਉ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਵਿਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ, ਉਹ ਘੋਲੀ ਜੀਉ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਉ, ਰਹਾਉ ਰਾਗ ਮਾਝ ਮਹੱਲਾ ਪੰਜਵਾਂ, ਸਰੁੱਤ ਸੁਹਾਵੀ ਜਦ ਤੁਤ ਸੰਭਾਲੀ, ਸੋ ਕੰਮ ਸਹੇਲਾ ਜੋ ਤੇਰੀ ਕਾਲੀ, ਸੋਰੇ ਦਾ ਸਹੇਲਾ ਜਿਦ ਤੂੰ ਬਿਠਾ, ਸਭਨਾ ਕੇ ਦਾ ਤਾਰਾ ਜੀਉ, ਤੂੰ ਸਾਚਾ ਸਾਹਿਬ ਬਾਪ ਹਮਾਰਾ, ਨੌਨੇ ਤੇਰੇ ਅਖੁਰਤ ਭੰਡਾਰਾ, ਜਿਸ ਤੂੰ ਦੇਸੋ ਤ੍ਰਿਪਤ ਅਗਾਵੇ, ਸੋਈ ਭਗਤ ਤੁਮਾਰਾ ਜੀਉ, ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਇਹਨਾਂ ਦੇਸੇ ਬਾਰਾ ਜੀਉ, ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾ ਹੈ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਹਰਾ ਜੀਉ। ਮਾਝ ਮਹੱਲਾ ਪੰਜਵਾਂ, ਅਣਹਦ ਵਾਜੇ ਸਹਿ ਸਹੇਲਾ, ਸਬਦ ਆਨੰਦ ਕਰੇ ਸਦਕੇਲਾ, ਸਹਿਜ ਕੁਫਾ ਮੈਂ ਤਾੜੀ ਲਾਈ, ਆਸਣ ਯੂਚ ਸਵਾਰਿਆ ਜੀਉ, ਫਿਰ ਕਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਅਗਾਈ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਉ, ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹੇ ਸਚ ਨਿਆਈ, ਸਭ ਚੂਕੀ ਕੂਕ ਪਕਾਰਿਆ ਜੀਉ, ਜਿਹਾ ਡਿੱਠਾ ਮੈਂ ਤੇਹੋ ਕਿਹਾ, ਤਿਸ ਰਸ ਆਇਆ ਜਨ ਭੇਦ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਉ। ਮਾਝ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਆਨੰਦ ਵਿਨੋਦ ਤਿਤੇ ਕਰ ਸੋਹੇ, ਜੁਗਤਨ ਕੰਤ ਸਿਗਾਰੀ ਜੀਉ, ਸਾਗੁਣਵੰਤੀ ਸਾਵਣ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚੱਕਣ, ਜੋਤਨ ਕੰਤ ਪਿਆਰੀ ਜੀਉ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾਕੁਲਵੰਤੀ ਸਾ ਸਵਰਾਈ, ਜੋ ਪਿਰਕੈ ਰੰਗ ਸਵਾਰੀ ਜੀਉ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰੇ ਅਗਮੇ ਗੋਚਰ, ਨਾਨਕ ਜਨ ਨਾਨਕ ਪ੍ਰੇਮ ਸਾਧਾਰੀ ਜੀਉ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੀ, ਭਾਤ ਭਾਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਉ ਆਣ ਮਿਲਾਵੇ ਜੀਉ, ਖੜ ਸ਼ਾਸਤਰ ਬਿਜਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥੇ ਸਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨਮੈਂ ਸਾਥਨਾ ਆਵੇ ਜੀਉ, ਅਨੇਕ ਬਰਖ ਕੀਏ ਜਪ ਤਾਪਾਂ, ਗਮਨ ਕੀਆ ਧਰਤੀ ਪਰਮਾਤਾ, ਏਕ ਖਿਨ ਹਿਰਦੇ ਸਾਂਤਨਾ ਆਵੇ, ਜੋਗੀ ਬੌੜ ਬੌੜੀ ਹੁਟਤਾਵੇ ਜੀਉ, ਕਰ ਕਿਰਪਾ ਮੋਇ ਸਾਧ ਮਿਲਾਇਆ, ਮੰਤਨ ਸੀਤਲ ਧੀਰ ਜ ਪਾਇਆ, ਪ੍ਰਭ ਅਵਿਨਾਸੀ ਵਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੈ ਜੀਉ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗਮ ਗੋਚਰ ਲਖ ਅਪੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਉ, ਗੁਰਮੁਖ ਮਧੂਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰ ਕਿਤੇ ਨਾ ਭਾਤੀ ਜੀਉ, ਨਿਰਹਾਰੀ ਕੇਸਵ ਨਰਵੈਰਾ, ਕੋਟ ਜਨਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ, ਸੋਈ ਭਗਤੇ ਕਾਤੀ ਜੀਉ, ਅਮੋਘ ਦਰਸ਼ਨ ਬੇਅੰਤ ਪਾਰਾ, ਵੜ ਸਮਰੱਥ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਏ ਤਾਂ ਤਰੀਏ, ਗਤ ਨਾਨਕ ਵਿਰਲੀ ਜਾਤੀ ਜੀਉ। ਮਾਝ ਮਹੱਲਾ ਪੰਜਵਾਂ, ਕਿਹਾ ਕਰਨਾ ਦਿੱਤਾ ਲੈਣਾ, ਗਰੀਬਾ ਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਬਲ ਜਾਈ ਜੀਉ, ਭਾਣੇ ਉੱਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਵਾਹਾ, ਭਾਣੇ ਭਰਮ ਭਵੇ ਬੋਜੂਨੀ, ਸਭ ਕੁਛ ਤਿਸੇ ਰਜਾਈ ਜੀਉ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ, ਅਗਮ ਗੋਚਰ ਬੇਅੰਤ ਅਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ, ਖਾਗ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਅਗਾਵੇ, ਨਾਨਕ ਮਿਲਣ ਸੁਭਾਈ ਜੀਉ। ਮਾਝ ਮਹੱਲਾ ਪੰਜਵਾਂ, ਦੁੱਖ ਤਦੇਜਾ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧਾਵੇ, ਸਿਮਰਤ ਨਾਮ ਸਦਾ ਸੁਹੇਲਾ, ਜਸ ਦੇਵੇ ਦੀਨ ਦਿਆਲਾ ਜੀਉ, ਸਤਿਗੁਰ ਮੇਰਾ ਵੜ ਸਮਰੱਥਾ, ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹੋ ਪੀੜਾ, ਆਪ ਕਰੇ ਪ੍ਰਤਪਾਲਾ ਜੀਉ, ਬਾਰਕ ਵਾਂਗੀ ਹੋ ਸਭ ਕੁਛ ਮੰਗਾ, ਦੇ ਦੇ ਤੂਟ ਨਹੀਂ ਪ੍ਰਵਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਉ, ਹੋ ਬਲਿਹਾਰੀ ਸਤਿਗੁਰ ਪੂਰੇ, ਜਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਮਕੀਏ, ਨਾਨਕ ਰੰਗ ਰਸਾਲਾ ਜੀਉ। ਮਾਝ ਮਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਵਿੰਦੇ, ਊਚ ਥਾ ਬੇਅੰਤ ਸੁਆਮੀ, ਸਿਮਰ ਸਿਮਰ ਹੋ ਜੀਵਾਂ ਜੀਉ, ਦੁੱਖ ਭੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਥੋਲੇ, ਅਕਾਲ ਮੂਰਤ ਯੁਨੀ ਸੰਭਉ, ਮਨ ਸਿਮਰਤ ਠੰਡਾ ਥੀਵਾਂ ਜੀਉ, ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਨ, ਗੁਰਮੁਖੇ ਅੰਮ੍ਰਿਤ ਪੀਵਾਂ ਜੀਉ, ਦੁੱਖ ਸੁਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰੂ ਤੇ ਪਾਈ, ਨਾਨਕ ਕੀ ਧਰ ਤੂੰ ਹੈ ਠਾਕੁਰ, ਹਰ ਰੰਗ ਭਾਰ ਪ੍ਰੀਵਾਂ ਜੀਉ। ਮਾਝ ਮਹੱਲਾ।

ਦਾਤੇ ਤੋਂ ਪਰਖ ਵਿਦਾਤੇ ਤੋਂ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਉ ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗੜ ਬਿਖਮ ਤੇ ਨਾਹੀ ਜੀਤਾ ਤੁਮ ਦਾਤੇ ਤੁਮ ਪਰਖ ਵਿਦਾਤੇ ਤੁਮ ਜੇ ਵੜੇ ਵਰਨਾ ਸੂਰਾ ਜੀਉ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਮਦ ਅਪਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ਮਾਝ ਮਹੱਲਾ ਪੰਜਵਾਂ ਵੇਸਰ ਨਾਹੀ ਏ ਵੜਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉ ਤੁਧ ਧਿਆਈ ਇਹੋ ਦਾਨ ਮੋਇ ਕਰਨਾ ਜੀਉ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਅਨੰਦ ਬਿਨੋਜ ਤੋਜ ਤਮਾਸ ਜੋਜ ਤਮਾਸੇ ਤੁਧ ਭਾਵੇ ਸੋ ਹੋਣਾ ਜੀਉ ਜਿਸਦਾ ਦਿੱਤਾ ਸਭ ਕੁਛ ਲੈਣਾ ਸ਼ਤੀਹੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸੀਤਲ ਪਵਣਾ ਸਹਿਜ ਖੇਲ ਰੰਗ ਕਰਨਾ ਜੀਉ ਸਾ ਬੁੱਧ ਦੀ ਜੈ ਜਿਤ ਵਿਸਰੇ ਨਾਹੀ ਸਾ ਮਤ ਦੀ ਜੈ ਜਿਤ ਤੁਧ ਧਿਆਈ ਸਾ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਉ ਮਾਝ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣੇ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤੁਧ ਕਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਉ ਊਣ ਸੰਤਨ ਕਹਿ ਮੇਰਾ ਮਨ ਕਰਵਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨਕੇ ਸੰਗ ਸਦਾ ਸੁਖ ਪਾਇਆ ਹਰਸ ਨਾਨਕ ਤ੍ਰਿਪਤ ਅਗਾਨਾ ਜੀਉ ਮਾਝ ਮਹੱਲਾ ਪੰਜਵਾਂ ਤੂੰ ਜਲ ਨਿਦ ਹਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤੇ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀਉ ਜਿਉਂ ਬਾਰਕ ਪੀ ਖੀਰ ਅਗਾਵੇ ਜਿਉਂ ਨਰ ਨਿਰਧਨ ਧਨ ਦੇਖ ਸੁਖ ਪਾਵੇ ਤ੍ਰਿਖਾ ਵੰਤ ਜਲ ਪੀਵਤ ਠੰਡਾ ਤਿਉਂ ਹਰ ਸੰਗ ਇਹ ਮਨ ਪੀਨਾ ਜੀਉ ਜਿਉਂ ਅੰਧਿਆਰੇ ਦੀ ਪਰਗਾਸਾ ਪਰਤਾ ਚਿਤਵਤ ਪੂਰਨਿਆਸਾ ਮਿਲ ਪ੍ਰੀਤਮ ਜਿਉਂ ਹੋਤ ਆਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕੋ ਹਰ ਮਾਰਗ ਪਾਇਆ ਸਦ ਕਿਰਪਾਲ ਹਰ ਸੰਗ ਗਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ ਮਾਝ ਮਹੱਲਾ ਪੰਜਵਾਂ ਹਰ ਹਮਰਾ ਹਮ ਹਰ ਕੇ ਦਾਸ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁੱਖ ਬਿਡਾਰਨ ਹਰੀਆ ਅਵਰ ਸਾਧ ਝਗ ਸਗਲੇ ਦੇਖੇ ਮਨ ਹਰ ਸਭ ਤੇ ਮੀਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੇ ਪ੍ਰਾਪਤ ਜੇ ਸ਼ਬਦ ਗੁਰੂ ਮਨ ਬੂਠਾ ਜੀਉ ਜਿਨ ਹਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੀਂ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗੀ ਠਾ ਜੀਉ ਹਰ ਇੱਕ ਸਾਥ ਆਇਆ ਵਰਸਾਣੇ ਬਹੁਤੇਰੇ ਤਿਸ ਲਗ ਮਗਤ ਭਾਈ ਕਨੇਰੇ ਨਾਮ ਨਿਦਾਨਾ ਗੁਰਮੁਖ ਪਾਈਏ ਕੋ ਨਾਨਕ ਵਿਰਲੀ ਡੀਠਾ ਜੀਉ ਮਾਝ ਮਹੱਲਾ ਪੰਜਵਾਂ ਨਿਧ ਸਿੱਧ ਰਿਧ ਹਰ ਹਰ ਹਰ ਮੀਰੇ ਜਨਮ ਪਦਾਰਥ ਗੈਰ ਗੰਭੀਰੇ ਲਾ ਕੋਟ ਖੁਸ਼ੀਆਂ ਰੰਗ ਰਾਵੇ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਭੇਖਤ ਭਏ ਪਨੀਤਾ ਸਗਲ ਉਦਾਰੇ ਭਾਈ ਮੀਤਾ ਅਗਮ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਈ ਜੀਉ ਜਾ ਕੋ ਖੋਜੇ ਸਰਵੋ ਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਪਾਰੇ ਗੋਚਰ ਥਾਨਾ ਉਹ ਮਹਿਲ ਗੁਰੂ ਦੇ ਖਾਈ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਗਤ ਪਿਆਜ ਸ੍ਰਦੇ ਵਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਊਠਤ ਬੈਠ ਸੋਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਉ ਨਾਮ ਔਖਦ ਮੋਕੋ ਸਾਧੂ ਦੀਆ ਕਿਲਮ ਕਾਟੇ ਨਿਰਮਲ ਥੀਆ ਅਨੰਦ ਪਿਆ ਨਿਕਸੀ ਸਾ ਪੀਰਾ ਸਗਲ ਬਿਨਾਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ਜਪਤੇ ਸਾਧੂ ਸੰਗਤ ਪਾਏ ਗੁਰ ਭੇਟ ਹੋ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ ਮਾਝ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਾਰ ਜੀਉ ਕਾੜ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕੁਰ ਸਾਬਿਦ ਜਨ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਣੇ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾ ਹਰ ਜੀਉ ਆਪਣੇ ਠਾਕੁਰ ਜੋ ਪਹਿਰਾਇਆ ਬਹੁਰ ਨਾ ਲੇਖਾ ਪੁੱਛ ਬੁਲਾਇਆ ਤਿਸ ਸੇਵਕ ਕਹਿ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗੌਹਰ ਜੀਉ ਮਾਝ ਮਹੱਲਾ ਪੰਜਵਾਂ ਸਭ ਕਿਛੁ ਕਰ ਮੈਂ ਬਾਹਰ ਨਾਈ ਬਾਹਰ ਢੋਲੇ ਸੋ ਭਰਮ ਭਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਰ ਸੁਹੇਲਾ ਜੀਉ
ਚਮ ਚਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ

ਸੁਣ ਸਭ ਦੇ ਵਿਚਾਰਾ ਆਨੰਦ ਆਨੰਦ ਵਿਨੋਦ ਕਰੇ ਦਰ ਰਾਤੀ ਸਦਾ ਸਦਾ ਹਰ ਕੇ ਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸਮੱਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੁ ਨਾਨਕ ਭਰਮ ਘਟੇ ਕਿਵਾੜਾ ਬੋੜ ਨਾ ਹੋਈ ਹੈ ਜੌਲਾ ਜੀਓ ਮਾਝ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੋਂ ਸੁਣਿਆ ਤਿਸ ਬਲਹਾਰੀ ਜਿਨ ਰਸਣਾ ਪਣਿਆ ਵਾਰ ਵਾਰ ਜਾਈ ਤਿਸ ਵਿਟੋਂ ਜੋ ਮਨ ਤਨ ਤੁਧ ਅਰਾਧੇ ਜੀਓ ਤਿਸ ਚਰਨ ਬਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇ ਮਾਂ ਤੁਸੀਂ ਆਪਣੇ ਸਾਜਨ ਜਿਨ ਗੁਰਮਿਲ ਸੋ ਭਰਮ ਲਾਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਲਿਪਤ ਨਿਰਵਾਣੇ ਸਾਧ ਕੇ ਸੰਗੁਣ ਭੋਜਲ ਧਰਿਆ ਸਗਲ ਦੂਤ ਹੁਣ ਸਾਦੇ ਜੀਓ ਤਿਨਕੀ ਸਰਨ ਭਰਿਆ ਮਨ ਮੇਰਾ ਮਾਨ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕ ਕੋ ਤਿਸ ਪ੍ਰਭ ਅਗਮ ਗਾਦੇ ਜੀਓ ਮਾਝ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਤੂਲੀ ਤੂੰ ਜਲ ਨਿਲ ਤੂੰ ਫੇਨ ਬੁੱਧ ਵਧਾ ਤੁਧ ਬਿਨੇ ਅਵਰ ਨਾ ਭਾਲੀਏ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਕੰਠੀ ਮੇਰ ਸਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨਾ ਕੋਏ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਮਾਣ ਰਸੀਆ ਰੰਗਦਾਤਾ ਆਪਣੇ ਕਰਤੱਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ ਤੂੰ ਠਾਕੁਰ ਸੇਵਕ ਫਣੇ ਆਪੇ ਤੂੰ ਗੁਪਤ ਪ੍ਰਗਟ ਪ੍ਰਵਿਆਪੇ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਨਦਰੀ ਇੱਕ ਭੋਰੀ ਨਦਰ ਨਿਹਾਲੇ ਜੀਓ ਮਾਝ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨ ਵਿਰਲੇ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਦ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਉਹ ਬਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਧਾਰੇ ਕਿਲਵ ਕਾਠ ਹੁਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਇ ਕਰ ਜੋੜ ਇੱਕ ਬਿਨੋਂ ਕਰੀਜੈ ਕਰ ਟਿ ਕਿਰਪਾ ਡੁੱਬਦਾ ਪੱਥਰ ਲੀਜੇ ਨਾਨਕ ਕੋ ਪ੍ਰਭ ਭਈ ਕਿਰਪਾਲਾ ਪ੍ਰਭ ਨਾਨਕ ਮਨ ਪਾਣਾ ਜੀਓ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁੱਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਲ ਤਲ ਨੀਰ ਭਰੇ ਸਰ ਸੁਪਰ ਵਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੇ ਜਲ ਥਲ ਨੀਰ ਭਰੇ ਸੁਪ ਸਰ ਸੁਭਰ ਵਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੇ ਜੀ ਜਨ ਸਗਲੇ ਪ੍ਰਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ ਵੰਤਰਨ ਤ੍ਰੈ ਭਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ

ਰਾਖੋ ਸਰਮ ਅਸੜੀ ਜੀਓ ਮਾਜ ਮਹੱਲਾ ਪੰਜਵਾਂ ਚੰਨ ਠਾਕਰ ਕੇ ਹਿਰਦੇ ਸਮਾਣੇ ਕੱਲ ਕਲੇ ਸਭ ਦੂਰ ਪਿਆ ਨੇ ਸੰਤ ਸੁਖ ਸਹਿਜ ਧੁਨ ਉਪਜੀ ਸਾਧੂ ਸੰਗ

ਸੋਈ ਸੋਈ ਸੁੱਖ ਸੈਣਾ, ਜਿੱਥੇ ਰੱਖੇ ਬਖਾਂਟ ਤਾਈ, ਤੂੰ ਸਭ ਬਣਾ ਕੇ ਪ੍ਰੀਤ ਪਾਲਾ ਜੀਓ। ਸਿਮਰ ਸਿਮਰ ਨਾਨਕ ਸੁੱਖ ਪਾਇਆ, ਆਠ ਪੈਰ ਤੇਰੇ ਗੁਣ ਗਾਇਆ, ਸਗਲ ਮਨੋ

ਸਭ ਤਿਸੇ ਕੀਆ ਜਾਈ ਜੀਓ। ਤੂੰ ਮੇਰਾ ਮਾਨ ਧਨ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹੀਰਾ। ਨਾਨਕ ਦਾਸ ਕਹੇ ਬਨੰਤੀ, ਆਠ ਪੈ

ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਏ ਸੋ ਰਿਦਾ ਸਹੇਲਾ ਜਿਤ ਹਰ ਗੁਣ ਗਾਈਏ ਸਤ ਅਰਥ ਸੁਭਾਵੀ ਜਿਤ ਬਸੇ

ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਨੋ ਜੀਓ ਸੱਚ ਸਲਾਣ ਬੜ ਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈ।

ਸੋਈ ਨਾਨਕ ਸੱਚ ਧਿਆਈਏ ਸਦੀ ਅੰਤਰ ਜਾਮੀ ਜਾਣੇ ਜੀਓ ਮਾਜ ਮਹੱਲਾ ਪੰਜਵਾਂ ਰੈਨ ਸੁਹਾਬੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸਤ ਸੰਗਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਬੰਜੇ ਜੀਵਨ ਸਫਲ ਥਾਈ

ਸਫਲਾ ਇਹ ਹੈ ਕਾਰੀ ਜੀਓ, ਦਿਸ ਤਾਰੇ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਏਕ ਸਬੀਨ ਹੋਰ ਦੂਜਾ ਨਾਹੀਂ, ਬਾਬਾ ਨਾਨਕ।

ਨਾਨਕ ਨਾਮ ਬਸਿਆ ਜਿਸ ਅੰਤਰ, ਪ੍ਰਵਾਨ ਗ੍ਰਹਿਸਥ ਅਦਾਸਾ ਜੀਉ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸਤ ਸੰਗ ਬਿਰ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਉ। ਜਾ ਕੇ ਗ੍ਰਹਿ ਨਭ ਨਿਧ ਹਰ ਪਾਈ, ਤਿਸ ਮਿਲਿਆ ਜਿਸ ਪੁਰਬ ਕਮਾਈ। ਗਿਆਨ ਧਿਆਨ

ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮਿੱਠਾ ਜੀਓ। ਸਭ ਪਰੋਈ ਇੱਕਤ ਧਾਗੇ, ਜਿਸ ਲਾਏ ਲੈ ਸੋ ਚਰਨੀ ਲਾਗੇ। ਊਂਦ ਕਮਲ ਜਿਸ

ਸੁਰਦ ਸਬਦ ਚਿੱਤ ਲਾਏ ਹੋਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਚ ਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕੇਵਲ ਹਰਣਿਆ

ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਬਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਬਸਾਈ ਅਨਦਿਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋ ਜੀ ਪਾਵਣਿਆ ਪਾਪ ਪੁੰਨ ਕੀ

ਗੁਰਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖਲਾਵਣਿਆ, ਹਉਮੈ ਮਾਰ ਮਨ ਵਸਾਇਆ, ਗੁਰਚਰਨੀ

ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਪਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਬਿਨ ਸਤਿਗੁਰ ਮਿਲਿਆ ਸੇ ਬੜ ਭਾਗੀ ਜਿਨ ਸਤਿਗੁਰ ਮਿਲਿਆ ਸੇ ਬੜ ਭਾਗੀ ਪੂਰੇ ਕਰਮ ਮਲਾ ਬਣਿਆ ਪੇੜੀਏ ਤੈਨ ਆਂਦਿਨ ਸੁੱਤੀ ਕੰਤ ਬਸਾਰੀ।

ਬਣਾਵੇ, ਸੱਚ ਸੰਗਾਰੇ ਬਣਾ ਬਣਿਆ, ਲੱਖ 84 ਜੀ ਅਪਾਏ, ਜਿਸ ਨੂੰ ਨਦਰ ਕਰੇ ਤਿਸ ਗੁਰ ਮਲਾਏ, ਕਿਲ ਬਿਖ ਕਾਟ ਸਦਾ ਜਾਣਾ ਨਿਰਮਲ, ਦਰ ਸੱਚੇ ਨਾਮ ਸੁਹਾ ਬਣਿਆ, ਲੇਖਾ ਮੰਗੇ ਤਾਂ ਕਿਨੇ ਦੀਏ, ਸੁੱਖ ਨਹੀਂ।

ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਨ ਮਨ ਸੱਚ ਸਮਾ ਬਣਿਆ, ਹਾਂ ਵਾਰੀ ਜੀਓ ਵਾਰੀ, ਹਰ ਕੇ ਨਾਏ ਸੋ ਬਾਪਾ ਬਣਿਆ, ਸਤਿਗੁਰ ਸੇਵ ਸੱਚ ਚਿੱਤ ਲਾਇਆ, ਗੁਰਮਤੀ ਸਹਿਜ

ਸ਼ਬਦ ਮੇਰਾ ਪ੍ਰਭ ਗੁਰ ਕੈ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ ਹਾਂ ਵਾਰੀ ਜੀਓ ਬਾਰੀ ਗੁਰ ਸ਼ਬਦ ਮਨ ਬਸਾ ਬਣਿਆ ਸ਼ਬਦ ਸੂਝੇ ਤਾਂ ਮਨ ਸਿਉਂ ਰੂਝੇ ਮਨਸਾ ਮਾਰ ਸਵਾ ਬਣਿਆ ਰਹੋ ਪੰਚ ਦੂਤ ਮੋਹੇ ਸੰਸਾਰਾ ਮਨਮੁਖ ਅੰਦੇ ਸੋਧ ਨ ਸਾਰਾ ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ ਪੰਚ ਦੂਤ ਪਚਾ ਬਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕਮ ਏਕ ਆਪਿ ਅਪਾਇਆ ਦੁਬਦਾ ਦੂਜਾ ਤ੍ਰੀ ਬਦਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਪਾਵੇ ਜਿਨ ਸੱਚ ਜਾਤਾ ਸੋ ਸਹਿਜ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੇ ਸੱਚੇ ਜਾਏ ਸਮਾਵਣਿਆ।

ਬਾਣੀ ਸ਼ਬਦ ਸੁਣਾਏ, ਸੱਚੇ ਰਤ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿਜ ਸਵਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਲਾ ਬਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜ ਸੁੱਖ ਸਮਾਵੇ, ਹਉ ਬਲਿਹਾਰੀ ਸਦਾ ਤਿਨ ਬਿਟੋ, ਗੁਰ ਸੇਵਾ ਚਿੱਤ ਲਾ ਬਣਿਆ, ਸੱਚਾ ਸੱਚੋ ਸੱਚ ਭਤੀਜੇ, ਗੁਰ ਪ੍ਰਸਾਦੀ ਅੰਦਰ ਪੀਜੇ, ਬੈਸ ਸੁਸਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾ ਬਣਿਆ, ਜਿਸ ਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹਉਮੈ ਜਾਏ, ਨਾਨਕ ਨਾਮ ਬਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ, ਮਾਜ ਮਹੱਲਾ ਤੀਜਾ, ਸਤਿਗੁਰੂ ਸੇਵੀਏ ਵੱਡੀ ਵਡਿਆਈ, ਹਰ ਜੀ ਚਿੰਤ ਬਸੇ ਮਨ ਆਈ, ਹਰ ਜੀ ਉਹ ਸਫਲ ਉਹ ਬਿਰਖ ਹੈ, ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਹਾਵਣਿਆ, ਹਾਂ ਵਾਰੀ ਜੀਓ ਵਾਰੀ, ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ, ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁਖ ਨ ਹੋਵੀ, ਪੂਰੇ ਪਾ ਗੁਰ ਪਾਵਣਿਆ, ਇਹ ਮਨ ਆਰਸੀ ਕੋਈ ਗੁਰਮੁਖ ਵੇਖੇ, ਮੋਰਚਾ ਨਾ ਲਾਗੇ ਜਾਂ ਹਉਮੈ ਸੋਖੇ, ਅਨਹਤ ਬਾਣੀ ਨਿਰਮਲ ਸ਼ਬਦ ਬਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਗੁਰ ਸਤ ਬਿਨ ਸਤਿਗੁਰ

ਹੋਏ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਬੜਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮਹੱਲਾ ਤੀਜਾ, ਆਪ ਬਜਾਏ ਤਾਂ ਸਭ ਕੁਛ ਪਾਏ, ਗੁਰ ਸਭ ਦੀ ਸੱਚੀ ਲੇਵ ਲਾਏ, ਸੱਚ ਬਾਂਝੇ ਸੱਚ ਸੰਗੜੇ।

ਬੇਲਾ ਭਗਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ। ਸੱਚੇ ਸੇਵੀਏ ਸੱਚ ਬੜਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਅੰਨ ਰਸ ਚੁੱਕੇ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿ ਸੁਖ ਬਾਣੀ।

ਭਰਮ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ, ਸੱਚਾ ਸਾਈ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਬੜਿਆਈ, ਦੁੱਖ ਸੁੱਖ ਸਮ ਕਰ ਜਾਨਣ।

ਹਰ ਨਿਰਮਲ ਸੱਚ ਮੈਲ ਨ ਲਾਗੇ, ਸੱਚ ਲਾਗੇ ਮੈਲ ਗਵਾਵਣਿਆ। ਬਾਜ ਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅਧਾਰਾ। ਬਿਸਟਾ ਕੇ ਕੀੜੇ ਬਿਸਟਾ ਕਮਾਵੇ, ਫਿਰ ਬਿਸਟਾ ਮਾਹੇ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੇ ਮਮਤਾ ਸਭ ਦੇ ਖੋਵੇ। ਅੰਦਿਨ ਹਰ ਜੀਓ ਸੱਚਾ ਸੇਵੇ।

ਸੱਚਾ ਇੱਥੇ ਸੱਚੇ ਸੋ ਆਗੇ ਸੱਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋਂ ਸੱਚ।

ਗੁਣ ਕੇ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤ ਰਖੇਲੇ ਬਡਾਣੀ ਸੋ ਨੁਗੁਰਾ ਜੋ ਮਨ ਮਨ ਜੰਮੇ ਨੁਗੁਰੇ ਆਵਣ ਜਾਵਣਿਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ।

ਸੁਣ ਸੁਣ ਧਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹੋਏ ਸੁਖਾ

ਕੱਠਾ ਕੱਟਿਆ ਕਟਕੜ ਬੰਦਾ ਪਾਏ, ਖੁੰਡਾ ਅੰਦਰ ਰੱਖਿਆ ਦੈ ਸੁਮਲ ਸਜਾਏ, ਰਸ ਕਾ ਟੱਟਰ ਪਾਈਏ ਤੱਪੇ ਤੇ ਬਿਰਲਾਏ, ਪੀਸੋ ਭੋਗ ਸੰਭਾਲੀਏ ਦਿੱਚੇ ਅੱਗ ਜਲਾਏ, ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ, ਇੱਕ ਨਾ ਮਨ ਚੇਤੇ ਆਸ ਕਨੇਰਿਆ।

ਲਿਆ ਪਹਿਲਾਂ, ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ। ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੇ ਕਾਰ ਸੁਕਾਰ ਕਮਾਈਐ, ਸਤਿਗੁਰ ਹੋ ਦਿਆਲ ਤਨਾਮ ਤੇ ਆਈਐ, ਲਾਹਾ ਭਗ ਸੁਸਾਰ ਗੁਰਮੁਖ ਪਾਈਐ, ਮਨ ਮੂੜ ਗਵਾਰ ਕੂੜ ਕਮਾਈਐ, ਸੱਚੇ ਦੇ ਦਰ ਜਾਏ ਸੱਚ ਚਮਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸ਼ਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖਰ ਉੱਡੜਿਆ, ਕੂੜ ਮਾਵ ਸੱਚ ਅੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹੁਣ ਭਾਲ ਵੀ ਕੁੰਨੀ ਹੋਈ, ਅੰਧੇਰੇ ਰਾਹ ਨ ਕੋਈ, ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਦ ਵਿਦਗਤ ਹੋਈ ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਸਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸਨੂੰ ਨਜ਼ਰ ਕਰੇ ਤਿਸ ਦੇਵਾ, ਨਾਨਕ ਗੁਰਮੁਖ ਰਤਨ ਸੁਲੇਵੈ ਪੌੜੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਅਨ ਜਿਨ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਇਨ ਜਿਨ ਕੂੜ ਬੋਲ ਬੋਲ ਵਿਖ ਖਾਇਆ, ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨ ਅੰਦਰ ਨਾਮ ਤੇ ਆਇਆ, ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਦੇ ਦਰ ਮੁਖੀ ਉਜਲੈ ਸੱਚੇ ਸ਼ਬਦ ਸੁਹਾਇਆ। ਸ਼ਲੋਕ ਮਹੱਲਾ ਪਹਿਲਾ। ਸਭਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ, ਬਹੁਤ ਪਏ ਅਸਗਾ ਗੋਤੇ ਖਾਇਨ ਨਿਕਲੇ, ਤੀਜੇ ਮੂੰਹੀ ਗਰਾਹ ਭੁੱਖ ਤਿੱਖਾ ਦੋਏ ਪੌਂਕੀਆਂ, ਖਾਧਾ ਹੋਏ ਸਵਾਹ ਪੀ ਖਾਣੇ ਸਿਉ ਦੋਸਤੀ, ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਾ ਪੀ ਉੱਠ ਰਚਣ ਬਾਦ ਸੈਬਰਿਆਂ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਮ ਸੋਏ ਮਹਿਲਾ ਦੂਜਾ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਵੇ ਬਰਪਾ ਰਹਿਣ ਇਕੱਤੇ ਰੰਗੂ, ਦਰਸ਼ਨ ਰੂਪ ਥਾ ਬਿਰਲੇ ਪਾਈਐ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ, ਨਾਨਕ ਪੂਰਾ ਜੇ ਕਰੈ ਘੱਟੇ ਨਾਹੀਂ ਤੋਲ ਪੌੜੀ। ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ, ਪੁੱਠੀ ਧੰਦੇ ਚੋਰ ਮਹਿਲ ਨਾ ਪਾਈਏ, ਇੱਥੇ ਚਿੱਤ ਕਠੋਰ ਸੇਵ ਗਵਾਈਐ, ਜਿੱਤ ਘੱਟ ਸੱਚ ਨ ਪਾਏ ਸੁਭੰਨ ਕੜਾਈਏ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ, ਕੋਈ ਨਾ ਆਖੇ ਘੱਟ ਮੈਂ ਜਾਈਏ, ਲਈਨ ਖਰੇ ਪਰਖ ਦਰ ਬੇਨਾਈਏ, ਸੌਦਾ ਇਕਤ ਹੱਠ ਪੂਰੇ ਗੁਰ ਪਾਈਐ। ਸ਼ਲੋਕ ਮਹੱਲਾ ਦੂਜਾ। ਅੱਠੇ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸਵੇ ਨੌਨ ਨਾਮ ਏਕ ਭਾਲੇ ਗੁਣੀ ਗਹੀਰ, ਕਰਮਵੰਤੀ ਸਲਾਹਿਆ ਨਾਨਕ ਕਰ ਗੁਰਪੀਰ, ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਉ, ਤਿਨਾ ਦਰਿਆ ਮਾਸਿਓ ਦੋਸਤੀ ਮਨਮੁਖ ਸੱਚਾ ਨਾਮ, ਉੱਥੇ ਅੰਮ੍ਰਿਤ ਵੱਡੀਏ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕੱਸੀਏ ਬੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਕੀ ਬੋਲ ਨ ਪਾਈ ਤਾਓ, ਸੱਤੀ ਪੈਰੀ ਸੱਤ ਪਲਾ ਬਈਏ ਬੜਿਆ ਪਾਸ ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰੋਸ, ਉੱਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ਼, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹਿਲਾ ਦੂਜਾ।
ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗ ਚੰਗੀਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮਖੂਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰੂ ਦੱਸਿਆ ਨਾਨਕ ਤੇ ਮਖੂਜਲੇ ਹੋਰ ਕੇਤੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੇ ਦੇ ਵਾਹਣ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ ਸੱਚੇ ਸ਼ਬਦ ਨਿਸਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰਾਂ ਅਗਨਿ ਵੇ ਕਰ ਬਾਂਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਤੁਰਤੀ ਹਾਕ ਚਲਾਈ ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਬੜਬਦਾਂ ਮਾਵਾ ਨਾਹੀਂ ਸਭ ਸੇ ਨੱਥ ਚਲਾਈ ਇਹ ਤਾਣ ਹੋਵੇ ਮਨ ਅੰਤਰ ਕਰੀ ਪਿਆਖ ਕਰਾਈ ਜੇਵੜ ਸਾਹਿਬ ਤੇ ਵਰਦਾਤੀ ਦੇ ਕਰੇ ਰਜਾਈ ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵੜਿਆਈ ਮਹਿਲਾ ਦੂਜਾ ਆਖਣ ਆਖ ਨ ਰੱਜੀਆਂ ਸੁਣ ਨ ਰੱਜੇ ਕੰਨ ਕੰਨੀ ਦੇਖ ਨ ਰੱਜੀਆਂ ਗੁਣ ਗਾਹਿਕ ਗਵਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੁੜਿਆਰ ਬੰਨ ਚਲਾਈਐ ਬਿਨ ਸੱਚੇ ਤਨ ਛਾਰ ਛਾਰ ਰਲਾਈਐ ਬਿਨ ਚੱਸੇ ਸਭ ਭੁੱਖ ਜੇ ਪੈਂਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨ ਪਾਈਐ ਕੂੜੇ ਲਾਚ ਲੱਗ ਮਹਿਲ ਖਵਾਈਏ ਸਭ ਜ ਠੱਗਿਓ ਠੱਗ ਆਈਏ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬਜਾਈਐ ਸ਼ੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਪੱਕਾ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਧ ਖਾਂਦਾ ਲਹੇ ਦਾਨਾ ਕੇ ਸਰਦਾਮ ਮਹਿਲਾ ਪਹਿਲਾ ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅਰਸਰ ਤੀਰਥ ਗੁਰ ਕੀ ਚਾਨੀ ਪੂਜੇ ਸਦਾ ਵਸੇਖ ਅੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੰਜੇ ਨਾਨਕਾ ਤਰੀਏ ਚਰਨ ਕਰਮੀ ਲੱਗ ਪੌੜੀ ਜੀਵ ਤੇ ਅਮਰ ਮਾਰ ਨ ਪੱਛੋ ਤਾਈਐ ਝੂਠਾ ਏ ਸੰਸਾਰ ਕਿਨ ਸਮਝਾਈਐ ਸੱਚ ਨ ਧਰੇ ਪਿਆਰ ਧੰਦੇ ਤਾਈਐ ਕਾਲ ਬੁਲਾਖੈ ਕਾਲ ਸਿਰ ਦੁਨਿਆਈਏ ਹੁਕਮੀ ਸਿਰਜਨਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਏ ਮੋਹਤ ਨ ਚੱਸਾ ਬਿਲੰਬ ਭਰੀਏ ਪਾਈਐ ਗੁਰਪ੍ਰਸਾਦੀ ਬੁੱਝ ਸੱਚ ਸਮਾਈਐ ਸੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅੱਖ ਧਤੂਰਾ ਨਿੰਮ ਫਲ ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵਹੀ ਨਾਨਕ ਕਹੀਏ ਕਿਸ ਹੰਡਣ ਕਰਮ ਬਾਰੇ ਮਹਿਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਅੱਖ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਹਿਬ ਲੱਗੀ ਰੀਤ ਪੌੜੀ ਕਿਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾ ਹੀ ਭੇਦ ਬੁੱਝਿਆ ਪਾਵਣਾ ਖੜ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ ਮੰਨੇ ਨਾ ਬਿਸੰਖ ਦਰਗਹਿ ਪਾਵਣਾ ਖਾਲਕੂ ਆਦੇਸ਼ ਢਾਡੀ ਗਾਵਣਾ
ਨਾਨਕ ਜੁਗ ਜੁਗ ਏਕ ਬੰਨ ਵਸਾਵਣਾ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਆ ਨਾਗੀ ਲੱਗਾ ਜਾਏ, ਆਪਣੇ ਹੱਥੀ ਆਪਣਾ ਦੇ ਕੂਚਾ ਆਪੇ ਲਾਏ। ਹੁਕਮ ਪਿਆ ਤੁਰ ਖਸਮ ਕਾ, ਹੱਥੀ ਹੂੰ ਧੋਖਾ ਖਾਏ। ਗੁਰਮੁਖ ਸਿਓ ਮਨਮੁਖ ਅੜੈ, ਡੂਬੇ ਹੱਕ ਨਿਆਏ। ਦੋਹਾਂ ਸਿਰਿਆ ਆਪੇ ਖਸਮ, ਵੇਖੇ ਕਰ ਵੀ ਉਪਾਏ। ਨਾਨਕੀਏ ਮੈਂ ਜਾਣੀਏ, ਸਭ ਕੁਛ ਤੁਸੀਂ ਰਜਾਏ। ਮਹਿਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ। ਵਾਟ ਨ ਕਰੀ ਮਾਮਲਾ ਜਾਣੇ ਮਹਿਮਾਨ, ਪੂਣ ਜਾਣ ਗੱਲ ਭੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ। ਲੱਭ ਨ ਚੱਲੀ ਸੱਚ ਰਹੇ ਸੋ ਬਿਸ਼ਟ ਪਰਵਾਨ, ਸਰ ਸੰਦੇ ਆਗਾਸ ਕਿਉਂ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਗਮ ਹੈ ਵਹਿੰਦੜ ਜਾਣ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ, ਕਰਨ ਭਗਤ ਦਿਨ ਰਾਤ ਨਰੈਣੀ ਵਾਰੀਆ। ਮਹਿਲਾ ਮਾਂਝਨ ਵਾਹ ਸ਼ਬਦ ਸਵਾਰੀਆਂ, ਸੱਚ ਕਹਿਣ ਅਰਦਾਸ ਸੇ ਵਿਚਾਰੀਆਂ। ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ, ਸਖੀ ਕਹਿਣ ਅਰਦਾਸ ਮਨੋ ਪਿਆਰੀਆਂ। ਬਿਨਾਂ ਵੇ ਤਿੰਗ ਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਸ਼ਲੋਕ ਮਹੱਲਾ ਪਹਿਲਾ। ਮਾਰੂ ਮੂਨਾ ਤ੍ਰਿਪਤਿਆ, ਅੱਗੀ ਲਹਿ ਨ ਭੁੱਖ। ਰਾਜਾ ਰਾਜ ਨ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਮਹਿਲਾ ਦੂਜਾ। ਨੇ ਫਲੰਗ ਤਸ ਜਨਮਸ ਜਾਵਤ ਬ੍ਰਹਮ ਨ ਬਿੰਦ ਤੇ, ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ। ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ। ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਕਸਿਆ। ਖਸਮੋ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਲ ਵਿਦਿਓਸਿਆ। ਢਾਡੀ ਕਥੀ ਅਕਥ ਸ਼ਬਦ ਸਵਾਰਿਆ, ਨਾਨਕ ਗਣ ਗੈ ਰਾਸ ਹਰ ਜਿਉ ਮਿਲੇ ਪਿਆਰਿਆ। ਸ਼ਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖਤੇ ਕਰਨ, ਤਾਂ ਖਤਿਆਂ ਵਿੱਚ ਪਾਹੇ। ਤੋਤੇ ਮੂਲ ਨਾ ਉਤਰੇ ਜੇ ਸੋ ਧੂਬਣ ਪਾਹੇ। ਨਾਨਕ ਬਖਸ਼ੇ ਬਖਸ਼ੀਏ, ਨਾਹੇ ਤਾਂ ਪਾਹੀ ਪਾਹੇ। ਮਹਿਲਾ ਬੋਲਾ। ਮਹਿਲਾ ਪਹਿਲਾ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ। ਸੁੱਖ ਦੋ ਦੋ ਕਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ, ਸੱਚੇ ਪੁਰਖ ਲੱਕ ਸਿਰਜ ਨਿਹਾ ਲਿਆ। ਉਜੜ ਭੋਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸਮਾ ਲਿਆ। ਪਾਇਆ ਰਤਨ ਕੋ ਰਾਹੁ ਦੀਵਾ ਬਾ ਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾ ਲਿਆ। ਨ ਡਰਿਆ ਡਰ ਲੱਗ ਗਰਭ ਸੇ ਗਾ ਲਿਆ,

ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀਪਾ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਸੈਲਾ ਆਇਆ ਸੋਏ ਮੈਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਵੇ ਮਿਲਵਾਣੀ ਜੂਠਾ ਮੰਗਮ ਖਾਹੀ ਫੋਲ ਫਦੀਹਤ ਮੂੰਹ ਲੈਣ ਪੜਾਸਾਂ ਪਾਣੀ ਦੇਖ ਸਗਾਹੀ ਪੇਡਾ ਵਾਂਗੀ ਸਿਰ ਖੋਹਾਇਨ ਭਰੀਏ ਹੱਥ ਸੁਆਹੀ ਮਾਂ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਉਹਨਾਂ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਏ ਕਥਾਹੂੰ ਪਾਹੀ ਅੜਸਠ ਤੀਰਥ ਦੇ ਨਟ ਹੋਈ ਬ੍ਰਾਹਮਣ ਅੰਨ ਨਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਨੈ ਦੜਦੇ ਵਾਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ

ਤੇਰੇ ਬਿਗੁੱਤੇ ਫਿੱਟੇ ਵੱਤੇ ਗੱਲਾਂ ਜੀਆ ਮਾਰਜ ਵਾਲੇ ਸੋਈ ਅਵਰ ਨ ਕੋਈ ਰੱਖੈ ਦਾਨੋ ਤੇ ਸ਼ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਪੇ ਪੰਨੇ ਮੇਰ ਕੀਆ ਮਾਧਾਣੀ ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾ ਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਤਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇੰਨਾ ਗੱਲ ਨ ਪਾਣੀ ਉੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਮਾਣੀ ਉੱਠੇ ਅੰਨ ਕਮਾਦ ਕਪਾਹਾਂ ਸਭਸੇ ਪੜਦਾ ਹੋਵੇ ਮੁੱਠੇ ਖਾ ਚਰੇ ਨਿਤ ਸੁਰਹੀ ਸਾਤਨ ਦਹੀਂ ਬਲੋਵੇ ਤਿਤ ਕੇ ਹੋਮ ਜਾਗ ਸਦ ਪੂਜਾ ਪਈਏ ਕਾਰਜ ਸੋਏ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ ਤਾਂ ਸੱਤ ਚੱਟੇ ਸ਼ਿਰਸ਼ਾਈ ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇਈ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਦੇ ਜੇਹਿਆ ਸੱਚ ਤੇਰਾ ਫਰਵਾਨ ਸ਼ਬਦੇ ਸੋਹਿਆ ਮੰਨੀਏ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨਕੋ ਕਿਆ ਵਿਦੇਸੀ ਹੈ ਜਿਨ ਗੁਰੂ ਨਾਨਕ ਦੇਓ ਮਹਿਲਾ ਪਹਿਲਾ ਆਪ ਬੁਝਾਏ ਸੋਈ ਬੁੱਝੇ ਜਿਸ ਆਪ ਸਜਾਏ ਤੇ ਸਭ ਕੁਛ ਸੂਝੇ ਕਹਿ ਕਹਿ ਕਥਨਾ ਮਾਇਆ ਲੂਝੇ ਹੁਕਮੀ ਸਗਲ ਕਰੀ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹੇ ਭਰਾਂਤ ਹੋਵੇ ਜਿਸ ਦਾਤ ਪੌੜੀ ਉਹ ਟਾਡੀ ਵਿਕਾਰ ਕਾਰੇ ਲਾਇਆ ਰੱਦ ਹੈ ਕੇ ਵਾਰ ਤੁਰੋਂ ਫਰਮਾਇਆ ਢੱਡੀ ਸੱਚੇ ਮਹਿਲ ਕਸ ਬੁਲਾਇਆ ਸੱਚੀ ਸਿਫ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੁਆਉੜੀ ਗੁਆਰੇ ਰੀ ਮਹਿਲਾ ਪਹਿਲਾ ਚੌਪ ਦੇ ਧੋਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਡੇ ਸਹਿਬੰ ਗੁਰ ਪ੍ਰਸਾਦ ਪੁੱਛ ਪਹਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਸਿਰ ਸਿਰ ਚੱਲੀਏ ਸਈਏ ਭਾਰ ਨਦਰੀ ਕਰਮੀ ਗੁਰ ਵਿਚਾਰ ਭੈਵਨ ਕੋਏ ਨ ਲੰਘਸ ਪਾਰ ਭੈ ਪੌ ਰਾਖਿਆ ਪਾਏ ਸਵਾਰ ਰਹਾਓ ਪੈਤਨ ਅਗਨ ਪਖੇ ਪੈ ਨਾਲ ਭੈ ਭੈ ਪੌ ਘੜੀਏ ਸ਼ਬਦ ਵਿੱਚ ਅਸਵਾਰ ਭੈਵਨ ਕਾੜਤ ਕੱਚ ਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦੁਆਓ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ ਤਿਦ ਵਿਣ ਦੂਜੀ ਨਾਹੀਂ ਜਾਏ ਜੋ ਕਿਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨਕਾ ਸੋਰ ਰਹਾਓ ਨਾ ਜੂ ਉਮਰ ਨ ਡੂਬੇ ਤਰੇ ਜਿਨ ਕੀ ਆ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਵਿੱਚ ਭੁੱਖ ਬਹੁਤ ਨਿਸ਼ਾਨ ਭਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ
जिसका कोए कोए सबको तेरा तू सबना का सोए जाके जी जंत तन माल नानक आखण बिख बजार घौड़ी मैला पहला माता मत पिता संतोख सत पाई कर ए बसेख कहना है कि कह न जाए तो कुदरत की नाही पाए पौ रहाओ सर्म धर्म दो ससुर पाए करनी कामन करमन लय साहस जोग व्याह जोग सच संतत को नानक जोग गौड़ी मेला पहला पौने पानी अग्नि का मेल चंचल चप्पल बुद्ध का खेल ना दरवाजे दसम दुहार भूजर ज्ञानी एहो विचार कत्ता बक्ता सुनता सोई आ बिचारे सो ज्ञानी होई रहाओ देही माटी बोले पौन बूझ रे ज्ञानी मुहै कौन मुही सूरत बाद अहंकार ओ न मुआ जो देखण हार जय कारण तर तीर्थ जाई रतन पदार्थ कटही माही पड़पड़ पंडित बाद बखाणे भीतर होंदी वस्त्र जाने ओ नमुआ मेरी मुई बुलाए ओ नमुआ जो रहस माए को नानक गुर ब्रह्म दिखाया मरता जाता नजर न आया गौड़ी मेला पहला दखणी सुन सुन बूझे माने नाओ ताके सद बलिहारे जाओ आप लाए ठाओ न ठाओ तू समझावे मेल मलाओ ना मिले चले मैं नाल बिन नामे बांधी सब का रहाओ खेती बणज नामे की ओढ़ पाप पुन बीज की पोड़ काम क्रोध जी ही मैं चोड़ नाम सार चले मन खोट साचे गुर की साची सीख तन मन शीतल साच परीख जल पुराण रस कमल परीख शब्द रते मीठे रसीख हुक्म संजोगी गढ़ दस द्वार पंच बसे मिल जोते पार आप तुले आपे बणजार नानक नाम सवार नहार गौड़ी मेला पहला जातो जाए कहाँ ते आवे कह उपजे कह जाए समावे क्यों बांधियों को मुक्ति पावे क्यों अविनाशी सह समावे नाम हृदय अमृत मुख नाम नर हर नाम नर हर ने काम रहाओ सहजे आवे सहजे जाए मन ते उपजे मन माहे समाए गुरमुख मुक्तो बंधन पाए शब्द विचार छूटे हर नाए तरबर पंखी बौनिस भास सुख दुखिया मन मोह विनाश साज बिहाग तके आगा दै दिस धावे कर्म लिखियास नाम संजोगी कोयल थाट काम क्रोध फूटे बिखमाट बिन वखर सुनो करहाट गुर मिल खोले बजर कपाट साधु मिले पूर्व संजोग सच रहस्य पूरे हर लोग मन तन दिल सह सुपाए नानक तिनके लागू पाए गौड़ी महला पहला काम क्रोध माया में चीत झूठ बकार जागे हित चीत पूंजी पाप लोभ की तर तारी मर नाम सुचीत वाह वाह साचे मैं तेरी टेक हूँ पापू तू निर्मल एक रहाओ अग्न पाणी बोले पड़वाओ जेवा इंद्री एक सुवाओ दिष्ट बकारी नाही पाओ पाओ आ मरे ता पाए ना शब्द मरे फिर मन न होए बिन मुए क्यों पूरा होए परपंच व्याप रहा मन दोए थे नारायण करे सो होए बोहत चढ़ो जाए आवे ठार ठाके बोहत दर गए मार सच सलाही तन गुरुद्वार नानक दर कर सो एक अंकार गौड़ी मेला पहला उल्ट्यो कमर ब्रह्म विचार अमृत हर गगन दस द्वार ते बन बेन दया आप मरार रे मन मेरे परम न कीजे मन माने अमृत रस पीजे रहाओ जन्म जीत मरण मन मानिया आप मुआ मन मनते जानिया नजर पई कर करते जानिया जस तीर्थ मज्जन नाम दिख पथार करूं किस काम नर नारायण अंतर जाम आन मनो तो पर कर जाऊं किस जाचू नाही को थाऊं नानक गुरमु सह समाऊं गौड़ी मेला पहला सतगुर मिले सो मरण दिखाए मरण रहन रस अंतर पाए गर्भ नार गगन पुर पाए मरण लिखाए आए नहीं रहना हर जप जाप रहन हर शरण रहाओ सतगुर मिले तदुबदा भागे कमल बगत मन हर प्रभ लागे जीवत मरे महारस आगे सतगुर मिलिए सत्संजम सूचा गुर की पौड़ी ऊंचो ऊंचा कर मिले जमका पौमूचा गुर
ਗੁਰ ਮਿਲੀਏ ਮਿਲੇ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹਿਲਾ ਪਹਿਲਾ ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤੁਸ ਭਾਣਾ ਸੋਈ ਹੂਆ ਅਵਰਨ ਕਰਨੇ ਬਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਣ ਦਾਤਾ ਦੇਵਣ ਹਾਰ ਤੋਤ ਨਹੀਂ ਤੁਦ ਭਗਤ ਭੰਡਾਰ ਕੀਆ ਗਰਭ ਨ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਵਾਲੇ ਬਖਸ਼ ਮਲਾਏ ਜੋ ਭਾਵੀ ਤੂੰ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇਹ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚੀ ਸਭ ਸ਼ਬਦ ਪਛਾਤਾ ਤੇਰਾ ਤਾਂ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੌੜੀ ਮੈਲਾ ਪਹਿਲਾ ਜਿਨ ਕੱਤ ਕਹਾਇਓ ਅਪਿਉ ਪਿਆਇਆ ਅਨਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ ਜਿਸ ਨਾਲ ਰਾਮ ਹਿਰਦੇ ਹਰ ਰਾਸ ਸਹਿ ਸਬਾਏ ਮਿਲੇ ਸ਼ਬਾਸ ਜਾਹੇ ਸਵਾਰੇ ਸਾਜ ਬਿਹਾਲ ਤੁਤ ਮਨਮੁਖ ਬਾਂਧੇ ਕਾਲ ਐਨਸ ਨਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪਰਮ ਦੂਰੇ ਗੌੜੀ ਮਹਿਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤਿੰਨ ਵਸਤ ਕਹੇ ਵਖਿਆਨ ਤੁਰਿਆ ਵਸਤ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਣ ਸੇਵਾ ਤਰਨਾ ਬੌੜ ਜਨਮ ਨਾ ਹੋਏ ਹੈ ਬਣ ਨ ਰਹਾਉ ਚਾਦ ਪਦਾਰ ਕਹੇ ਸਭ ਕੋਈ ਸਿਮਰ ਸਾਸ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦੁਖਾਇਆ ਆਸਾ ਮਹਿ ਨਿਰਾਸ ਬਜਾਇਆ ਦੀਨਾਨੰਦ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨਰਾਤਾ ਗੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਕਾਲੀ ਬਾਜੀ ਏ ਸੰਸਾਰੋ ਲੱਭ ਲੋਭ ਮਜਬੂੜ ਕਮਾਵੇ ਬਹੁਤ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਤੀ ਦੇਖੀ ਜੋ ਤਰ ਉੱਪਰ ਸ਼ਾਰੋ ਸੁਣ ਸਿੱਖ ਸੁਣ ਸੁਣ ਸਿੱਖ ਮਾਰੀ ਸ਼ੁਕਰ ਕੀ ਤਰੇ ਸੀ ਮੇਰੇ ਜੀੜੇ ਬੋੜਨ ਆਵੇ ਵਾਰੀ ਰਹਾਉ ਹੋ ਤੁਦੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਏ ਝੂਠੀ ਲਾਤ ਵਾਰੀ ਵੇਲ ਬਰਾ ਵੇਲ ਭਰਾਈ ਜੂਹੇ ਜੀੜੇ ਕਰੇ ਚੋਰੀ ਬਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟਣ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕਿਛ ਲਈਆ ਤਾਂ ਮਨ ਭਲਾ ਪਾਇਆ ਪਲਤਨ ਸੋਭਾ ਪਲਤਨ ਟੋਈ ਐਲਾ ਜਨਮ ਗਵਾਇਆ ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਜਾਤ ਨਾ ਪੁੱਛੇ ਕੋਈ ਰਹਾਉ ਤਾਜੀ ਤੁਰਕਾ ਸੋਇਨਾ ਰੁੱਪਾ ਕੁੱਪੜ ਕੇਰੇ ਭਾਰਾ ਕਿਸੇ ਨਾਲ ਨਾ ਚੱਲੇ ਨਾਨਕ ਚੜਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਆਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਮ ਦਵਾਲਿਓ ਸਾਰੀ ਪਸਮੰਦਰ ਕੀ ਟੇਰੀ ਸੰਚੇ ਸੰਚਨ ਦੇਈ ਕਿਸੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਕੇਰੀ ਸੁਣ ਮੂਰਖ ਮਾਨੀਏ ਜਾਣਾ ਹੋਗ ਤਿਸੇ ਕਾ ਪਾਣ ਰਹਾਉ ਸ਼ਾਹ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ ਜੀਉ ਪਿੰਡ ਸਭ ਰਾਸ ਤਿਸੇ ਕੀ ਮਾਰਾ ਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਇੱਕ ਜਨਾ ਕਿਉਂ ਰਾਖੂ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖਮ ਕਾ ਨਾ ਰਹਾਉ ਅਸਾੜ ਮਰੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਲ ਲੁਟੇ ਸੋ ਪੰਚ ਜਨਾ ਢਾਹੇ ਮਰੋਲੀ ਲੁੱਟਿਆ ਦੇਹਰਾ ਸਾਤਨ ਪਕੜੀ ਇੱਕ ਜਨਾ ਜਮਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਵਣ ਲੋੜੇ ਸੋਨਾ ਰੁੱਪਾ ਮਿੱਤ ਲੋੜਨ ਸੋਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਂਸੀ ਜੰਪੁਰ ਬਾਦਾਤਾ ਗੌੜੀ ਚੇਤੀ ਮਹਿਲਾ ਪਹਿਲਾ ਮੁੰਦਰਾਂ ਤੇ ਕੜ ਭੀਤਰ ਮੁੰਦਰਾਂ ਕਾਇਆ ਖੀਜੇ ਖਿੰਦਾਤਾ ਪੰਚ ਚਿੱਲੇ ਬਸ ਕੀਜੇ ਰਾਵਲ ਇਹ ਬਨ ਕੀਜੇ ਡੰਡਾਤਾ ਜੋਗ ਜੁਗਤ ਇਹ ਪਾਪ ਸਥਾ ਇੱਕ ਸ਼ਬਦ ਦੂਜਾ ਹੋਰ ਨਾਸ ਕੰਧ ਮੂਲ ਮਨ ਲਾਭ ਸਥਾ ਰਹੋ
ਮੁੰਡ ਮੰਡਾਈਏ ਜੇ ਗੁਰ ਪਾਈਏ ਹਮ ਗੁਰ ਕਿੰਨੀ ਗੰਗਾ ਤਾ ਤ੍ਰਿਪਣ ਤਾਰਨ ਹਾਰ ਸੁਆਮੀ ਏਕ ਨਚੀਸ ਅੰਤਹਤਾ ਕਰ ਪਟੰਬ ਗਲੀ ਮਨ ਲਾਭ ਸੰਸਾ ਮੂਹ ਨ ਜਾਵਸਤਾ ਏਕ ਸਚਰਨੀ ਜੇ ਚਿੱਲਾ ਬੇਲਾ ਬਲੋਮ ਕੀ ਤਾਵਸਤਾ ਜਬ ਸਿ ਨਿਰੰਜਨ ਰਚਿਸ ਮਨਾ ਕਾਹੇ ਬੋਲੇ ਜੋਗੀ ਕਪਟ ਕਨਹਾ ਰਹਾ ਕਾਇਆ ਕਮਲੀ ਹੰਸ ਸਿਆਣੀ ਮੇਰੀ ਮੇਰੀ ਕਰਤ ਬਿਹਾਣੀ ਤਾ ਪਰਮਿਤ ਨਾਨਕ ਨਾਂਗੀ ਦਾਂਝੇ ਫਿਰ ਪਾਛੇ ਪੁਛਤਾਣੀ ਤਾ ਗੌੜੀ ਚੇਤੀ ਮੈਲਾ ਪਹਿਲਾ ਔਖਦ ਮੰਤਰ ਮੂਲ ਮਨੀ ਏਕੈ ਜੇ ਕਰ ਦਿੜ ਦੇ ਕਰ ਦਿੜ ਚਿਤ ਕੀ ਜੈ ਰਹੇ ਜਨਮ ਜਨਮ ਕੇ ਪਾਪ ਕਰਮ ਕੇ ਘਾਟਣ ਹਾਰ ਹਾਲੀ ਜੈ ਰਹੇ ਮਨ ਏਕੋ ਸਹਿ ਪਾਈ ਰਹੇ ਤਿਰ ਤੀਨ ਗੁਣਾ ਸੰਸਾਰ ਸਮਾਵੇਂ ਲੱਖ ਨ ਲੱਖਣਾ ਜਾਈ ਰੇ ਰਹਾਉ ਸ਼ੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਨੇਰੀ ਛੂਜ ਨਾਹੀ ਲਜਟੂ ਕਸ ਮੂਸਾ ਭਾਈ ਰੇ ਮਨ ਮੁਖ ਕਰੇ ਤੇ ਤਾਂ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕਿਰਤਨ ਮੇਟਿਆ ਜਾਈ ਰੇ ਸੁਬਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮੈਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇ ਰਾ ਕਿੰਦੂ ਥਾਂ ਬੂ ਹੋਵੇ ਆਏ ਅਗਨ ਬੇਮੂ ਜਲ ਭੀਤਰ ਨਿਵਜੇ ਕਾਹੇ ਕਾਂ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨ ਜਾਨੀ ਔਗਣ ਮੇਰੇ ਰਹਾਓ ਕਿਤੇ ਰੁੱਖ ਬਿਰਖ ਹਮ ਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਂਗ ਕੁਲੀ ਮੈਂ ਆਏ ਕਿਤੇ ਪੰਖ ਉਡਾਏ ਹਟ ਪੱਟਣ ਵਿੱਚ ਬੰਦਰ ਭੰਨੇ ਕਰ ਜੋਰੀ ਕਰਿਆਵੈ ਅੱਗੋਂ ਦੇਖੇ ਪਿੱਛੋਂ ਦੇਖੇ ਤੁਝਤੇ ਕਹਾਂ ਛੁਪਾਵੈ ਤਟ ਤੀਰਥ ਹਮ ਨਮਖਣ ਦੇਖੇ ਹਟ ਪੱਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਕਟਹੀ ਮੈਂ ਬਣਜਾਰਾ ਜੇਤਾਸ ਸਾਗਰ ਨੀਰ ਭਰਿਆ ਤੇਤੇ ਔਗਣ ਮਾਰੇ ਦਇਆ ਕਰੋ ਕਿਸ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੈ ਭੀਤਰ ਵੱਗੇ ਕਾਤੇ ਪਰਮਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬਿਰਾਗਣ ਮੈਲਾ ਪਹਿਲਾ ਰਹਿਣ ਗਵਾਈ ਸੋ ਇਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਹੇ ਰੇ ਰਹਾਉ ਨੰਤ ਤਨ ਧਰਨੀ ਤਰੀ ਅਨੰਤ ਨ ਚਾਹਿਆ ਜਾਏ ਅਨੰਤ ਕੋ ਚਾਹਣ ਜੋ ਗਏ ਸੇ ਆਏ ਅਨੰਤ ਗਵਾਏ ਆਪਣ ਲਈ ਆ ਜੇ ਮਿਲੇ ਤਾਂ ਸਭ ਕੋਈ ਕੋ ਪਾਂਖਟ ਹੋਏ ਕਰਮਾਂ ਉੱਪਰ ਨਿਬੜੈ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿੰਦ ਕੀਆ ਸੋਈ ਸਾਰ ਕਰੇ ਹੁਕਮ ਨ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬਿਰਾਗਣ ਮਹਿਲਾ ਪਹਿਲਾ ਹਰਨੀ ਹੋਮਾ ਬਨ ਬਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸ਼ੋ ਮਿਲੈ ਵਾਰ ਵਾਰ ਹੋ ਜਾਊਂ ਜੀਓ ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀ ਰਹੋ ਕੋਕਲ ਹੋਮਾਂ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸੁਪੈ ਮੇਰਾ ਸ਼ੋ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਮਾਂ ਜਲ ਵਸਾਂ ਜੀ ਜਨ ਸਭ ਸਾਰ ਵਾਰ ਪਾਰ ਮੇਰਾ ਸ਼ੋ ਵਸੇ ਹੋ ਮਿਲੂੰਗੀ ਬਾਂ ਪਸਾਰ ਨਾਗਣ ਹੋਮਾਂ ਧਰ ਵਸਾਂ ਸ਼ਬਦ ਵਸੇ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ ਗੌੜੀ ਪੂਰਵੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀ ਕਰਤੇ ਕਾਹੂ ਵਿਚਾਰੂ ਤਿਕਰ ਗਾਹੋ ਸੋਹਲਾ ਸਿਵਰਿਓ ਸੁਜਣਹਾਰੋ ਤੁਮ ਗਾਵੋ ਮੇਰੇ ਨਿਰ ਭੋਕਾ ਸੋਹਿਲਾ ਹੋ ਵਾਰੇ ਜਾਉ ਜਿਤ ਸੋਲੇ ਸਦਾ ਸੁਖ ਹੋਈ ਰਹਾ ਨਿਤ ਨਿਰਜਿੜੇ ਸੁਮਾਲੀਆਂ ਦੇਖੇ ਗਾਦੇ ਬਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਭਵਨ ਸੱਦਣ ਹਾਰਾ ਸਿਮਰੀਆ ਨਾਨਕ ਸੇ ਦਹਿ ਅਵਨ ਰਾਹ ਗੌੜੀ ਗੁਆਰੇ ਰੀ ਮਹਿਲਾ ਤੀਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ। ਸਤਿਗੁਰ ਪੈ ਪੈ ਭਰਮ ਪੋ ਜਾਏ, ਪੈ ਰਾਚੇ ਸਜਰੰਗ ਸਮਾਏ ਰਹੋ। ਗੁਰ ਮਿਲੀਏ ਹਰ ਮਨ ਵਸੇ ਸੁਪਾਏ, ਮੇਰਾ ਪ੍ਰਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਅੰਤ ਨ ਪਾਰਾ ਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ। ਗੁਰ ਮਿਲੀਏ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੇ ਸਦ ਸੋਏ, ਸਾਚ ਵਸੀਏ ਸਾਚੀ ਸਵਕਾਰ, ਉਤਮ ਕਰਨੀ ਸ਼ਬਦ।

ਛੋੜ ਗਹੋ ਤਿਸ ਕੀ ਓਟ ਨਿਮਕ ਮਾਇ ਹੋਵੇ ਤ੍ਰਿਸ਼ੋਟ ਸਦਾ ਨਿਗਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਣ ਗੁਰ ਕੈ ਬਚਨ ਮਿਟਾਓ ਆਪ ਹਰ ਹਰ ਨਾਮ ਓ ਨਾਨਕ ਜਪ ਜਾਪ ਗੌੜੀ ਗੁਵਾਰ ਰੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਵਿਨਾਸੀ ਗੁਰ ਕੇ ਬਚਨ ਕੱਟੀ ਜਾਂ ਫਾਸੀ ਗੁਰ ਕਾ ਬਚਨ ਜੀ ਕੇ ਸੰਗ ਗੁਰ ਕੇ ਬਚਨ ਚੇ ਰਾਮ ਕੇ ਰੰਗ ਜੋ ਗੁਰ ਦੀਆ ਸੋ ਮਨ ਕੇ ਕਾਮ ਸੰਤ ਕਾ ਕੀਆ ਸਤ ਕਰਮਾਣ ਰਹਾਉ ਗੁਰ ਕਾ ਬਚਨ ਅਟਾਲਿਆ ਛੇਦ ਗੁਰ ਕੇ ਬਚਨ ਕਟੈ ਪਰਮ ਭੇਦ ਗੁਰ ਕਾ ਬਚਨ ਕਤ ਹੋ ਨਾ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੇ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੇ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਭ ਸੰਸਾਰ ਗੁਰ ਕੇ ਬਚਨ ਆਵੇ ਹਾਲ ਜਿਸ ਜਨ ਹੋਇਆ ਕਿਰਪਾਲ ਨਾਨਕ ਸਾਧ ਸਦਿਆਲ ਗੌੜੀ ਗੁਆਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿੰਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਓ ਗੁਰਮਲੇ ਆਪਣਾ ਖਸਮ ਧਿਆਉ ਰਹਾਓ ਜਿਨ ਕੀਤਾ ਮੂੜ ਤੇ ਭਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿ ਪ੍ਰਸਾਦ ਨਵੇਂ ਨਿਧ ਪਾਏ ਸੋ ਬ੍ਰਹਮਣ ਤੇ ਬਿਸਰਤ ਨਾਹੀ ਜਿੰਦੀਆ ਨੇ ਥਾਵੇ ਕੋ ਥਾਨ ਜਿੰਦੀਆ ਨਿਮਾਨੀ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨੈਨ ਸਾ ਸਿੰਘਰਾ ਸਾ ਤਿਸ ਪ੍ਰਸਾ ਮਾਇਆ ਸਿਰ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬੇਕਾਟੀ ਕੁਨ ਇਤਿ ਸੁਨਾਈ ਰੱਖਣ ਹਰੇ ਕੋ ਸਦਾਈ ਗੁਰ ਗੁਰੇ ਮਹਲਾ ਪੰਜਵਾਂ ਤਿਸ ਕੀ ਸਰਨ ਨਾਹੀਂ ਪਉ ਸੋਗ ਉਸਤੇ ਬਾਰਕਸ਼ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੀ ਕੀ ਰੱਖਣ ਹਾਰ ਜਾਪੋ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇਰੇ ਸਤਸੰਗ ਰਹਾਓ ਤਿਸ ਕੀ ਟੇਕ ਮਨੇ ਮੈਂ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰਾਖੇ ਆਵ ਲਾਜ ਕਿਆ ਮਨੁੱਖ ਕਹੋ ਕਿਆ ਜੋ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਆਮੀ ਸਲਗਡਾ ਕੇ ਅੰਤਰ ਜਾਮੀ ਸਰਬ ਸੁਖਾ ਸੁਸਾਚ ਇਹੋ ਗੁਰੂ

ਚਾਹੇ ਪੂਜਾਹਿ ਪ੍ਰਭ ਆਪਣੇ ਜੋ ਪੈ ਦਿਆਲ ਪੂਰਨ ਹੋਏ ਸੇਵਕ ਹਾਲ ਬੰਧਨ ਕਾਟ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣ ਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰੇ ਸਭ ਜਾਏ।

ਰਾਖੇ ਖੜਾ ਹੈ ਤਿਸ ਕੈ ਪਾਲੈ ਕਸੂ ਨਾ ਪੜੇ ਜਿਸ ਕਾ ਰਾਜ ਤਿਸੇ ਕਾ ਸੁਪਨਾ ਜਨ ਮਾਇਆ ਦੀਨੀ ਲਾਈ ਤਿਸ ਨਾ